0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ate radio dwara jude ho.
2: ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ ਤੇ ਅੱਜ 7 ਮਈ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਹਨ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਹਰ ਰੋਜ਼ 4 ਤੋਂ 5 ਵਜੇ ਤੱਕ 1 ਘੰਟੇ ਦੇ ਲਈ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਹੈ ਰਾਤ 9 ਵਜੇ SBS ਰੇਡੀਓ 2 ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਫੋਨ ਨੰਬਰ 0439799767 0439799767 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਆਪਣੀ ਸਾਂਝ ਪਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਇਸ ਤੋਂ ਬਾਅਦ ਇੱਕ ਖਾਸ ਰਿਪੋਰਟ ਦੇ ਰਾਹੀਂ ਗੱਲ ਕਰਾਂਗੇ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵੀਜ਼ਾ ਰਿਫਿਊਜ਼ਲ ਦਰਾਂ ਦੇ ਬਾਰੇ ਜੋ ਕਿ ਇਤਿਹਾਸਕ ਪੱਧਰ ਤੇ ਪਹੁੰਚ ਗਈਆਂ ਨੇ। ਦੱਖਣ ਏਸ਼ੀਆਈ ਮੁਲਕਾਂ, ਖਾਸ ਤੌਰ ਤੇ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਵਿਦਿਆਰਥੀ ਇਸ ਰੁਝਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਨੇ। SBS ਪੰਜਾਬੀ ਦੀ ਖਾਸ ਪੇਸ਼ਕਾਰੀ ਆਸਟ੍ਰੇਲੀਆ ਦੇ ਵਿੱਚ ਪੰਜਾਬੀਆਂ ਦੇ ਪ੍ਰਵਾਸ ਦੀਆਂ ਮੁੱਢਲੀਆਂ ਕਹਾਣੀਆਂ ਦੇ ਤਹਿਤ ਅੱਜ ਤੁਹਾਨੂੰ ਅਸੀਂ ਮਿਲਾਵਾਂਗੇ ਜੀ 1973 ਤੋਂ ਆਸਟ੍ਰੇਲੀਆ ਦੇ ਵਿੱਚ ਵਸੇ ਸਿਮਰ ਕੌਰ ਹੋਰਾਂ ਦੇ ਨਾਲ। ਸਿਮਰ ਕੌਰ ਅਤੇ ਉਹਨਾਂ ਦੀ ਪੋਤੀ ਦੀ ਦਿਲਚਸਪ ਕਹਾਣੀ, ਪੀੜ੍ਹੀ ਦਰ ਪੀੜ੍ਹੀ ਭਾਸ਼ਾ ਅਤੇ ਅਪਣੱਤ ਨਾਲ ਜੁੜੇ ਰਹਿਣ ਦੀ ਮੂੰਹ ਬੋਲ ਦੀ ਤਸਵੀਰ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਅੱਜ ਦੀ ਹਫ਼ਤਾਵਾਰੀ ਪੇਸ਼ਕਾਰੀ ਦੇ ਵਿੱਚ ਪੰਜਾਬੀ ਡਾਇਸਪੋਰਾ ਦੇ ਰਾਹੀਂ ਦੁਨੀਆਂ ਭਰ ਦੇ ਵਿੱਚ ਵਸੇ ਪੰਜਾਬੀਆਂ ਨਾਲ ਜੁੜੀਆਂ ਕੁਝ ਖਾਸ ਖਬਰਾਂ ਤੇ ਜਾਣਕਾਰੀਆਂ ਵੀ ਤੁਹਾਡੇ ਰੂਬਰੂ ਕਰਾਂਗੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439799767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਉੱਤੇ।

SBS ਦੇ ਨਿਊਜ਼ ਰੂਮ ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਮਸ ਅੱਜ ਸ਼ਾਮ 7:30 ਵਜੇ ਆਪਣਾ 5ਵਾਂ ਫੈਡਰਲ ਬਜਟ ਪੇਸ਼ ਕਰਨ ਜਾ ਰਹੇ ਨੇ, ਜਿਸ ਵਿਚ ਨੌਜਵਾਨ ਆਸਟ੍ਰੇਲੀਅਨ ਨਾਗਰਿਕਾਂ ਦੇ ਲਈ ਰਿਹਾਇਸ਼ ਇਕ ਪ੍ਰਮੁੱਖ ਮੁੱਦਾ ਹੋਵੇਗਾ। ਇਸ ਬਜਟ ਤਹਿਤ ਫੈਡਰਲ ਅਰਥ ਵਿਵਸਥਾ ਦੇ ਵਿਚ 44.9 ਅਰਬ ਡਾਲਰ ਦੇ ਵਾਧੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਾਲਾਂਕਿ ਡਾਕਟਰ ਚਾਮਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਦਾ ਵਿੱਤੀ ਬਲੂ ਪ੍ਰਿੰਟ 4 ਸਾਲਾਂ ਦੇ ਬਜਟ ਦ੍ਰਿਸ਼ਟੀਕੋਣ ਵਿਚ ਕਿਸੇ ਵੀ ਸਾਲ ਸਰਪਲਸ ਵਿਚ ਵਾਪਸੀ ਨਹੀਂ ਵਿਖਾਏਗਾ, ਪਰ ਦਸੰਬਰ ਦੇ ਮੱਧ ਸਾਲ ਦੇ ਅਪਡੇਟ ਦੇ ਮੁਕਾਬਲੇ ਪੂਰਵ ਅਨੁਮਾਨ ਘਾਟਾ ਹਰ ਸਾਲ ਘੱਟ ਹੋਵੇਗਾ। ਅਰਥ ਸ਼ਾਸਤਰੀਆਂ ਨੇ ਈਰਾਨ ਯੁੱਧ ਕਾਰਨ ਵਧੇ ਹੋਏ ਟੈਕਸ ਮਾਲੀਏ ਦੇ ਨਤੀਜੇ ਵਜੋਂ ਬਜਟ ਦੇ ਹੇਠਲੇ ਹਿੱਸੇ ਵਿਚ ਕਾਫ਼ੀ ਸੁਧਾਰ ਦੀ ਭਵਿੱਖਬਾਣੀ ਕੀਤੀ ਸੀ। ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਬਜਟ ਵਿਚ ਸੁਧਾਰ ਸਰਕਾਰ ਦੁਆਰਾ ਬਚਤ ਅਤੇ ਖਰਚ ਉੱਤੇ ਕੰਟਰੋਲ ਦਾ ਨਤੀਜਾ ਹੈ। ਇਸ ਦੇ ਨਾਲ ਹੀ ਖਜ਼ਾਨਾ ਮੰਤਰੀ ਨੇ ਆਉਣ ਵਾਲੇ ਬਜਟ ਨੂੰ ਲੇਬਰ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਮਹੱਤਵਪੂਰਨ ਬਜਟ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਆਮ ਤੋਂ ਜ਼ਿਆਦਾ ਬਚਤ ਅਤੇ ਸੁਧਾਰ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਬਜਟ 5 ਵੱਡੇ ਪੈਕੇਜ ਪ੍ਰਦਾਨ ਕਰੇਗਾ, ਜਿਸ ਵਿਚ ਬਾਲਣ ਸੁਰੱਖਿਆ, ਰਹਿਣ ਸਹਿਣ ਦੀ ਲਾਗਤ,

ਰਿਹਾਇਸ਼, ਉਤਪਾਦਕਤਾ, ਟੈਕਸ ਸੁਧਾਰ ਅਤੇ ਬਚਤ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਿਡਲ ਈਸਟ ਵਿਚ ਚੱਲ ਰਹੇ ਯੁੱਧ ਦੀ ਵਜ੍ਹਾ ਕਾਰਨ ਸਰਕਾਰ ਨੂੰ ਟੈਕਸ ਸੁਧਾਰਾਂ ਵਿਚ ਸਖ਼ਤ ਫੈਸਲੇ ਲੈਣੇ ਪੈ ਰਹੇ ਨੇ। ਖਬਰਾਂ ਇਹ ਵੀ ਹਨ ਕਿ ਫੈਡਰਲ ਬਜਟ ਦੇ ਵਿਚ ਕੈਪੀਟਲ ਗੇਨ ਟੈਕਸ ਵਿਚ ਮਿਲਣ ਵਾਲੀ ਛੋਟ ਵਿਚ ਬਦਲਾਅ ਕੀਤੇ ਜਾ ਸਕਦੇ ਨੇ। ਹਾਲਾਂਕਿ ਲੇਬਰ ਪਾਰਟੀ ਨੇ 2025 ਦੀਆਂ ਫੈਡਰਲ ਚੋਣਾਂ ਦੌਰਾਨ ਇਸ ਟੈਕਸ ਵਿਚ ਬਦਲਾਅ ਨਾ ਕਰਨ ਦਾ ਵਾਅਦਾ ਕੀਤਾ ਸੀ। ਫੈਡਰਲ ਸਰਕਾਰ ਨੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਰਜਿਸਟ੍ਰੇਸ਼ਨ ਵਾਲੇ ਮਾਈਗ੍ਰੇਸ਼ਨ ਏਜੰਟਾਂ ਤੋਂ ਸਾਵਧਾਨ ਰਹਿਣ, ਕਿਉਂਕਿ ਕੁਝ ਏਜੰਟ ਲੋਕਾਂ ਨੂੰ ਪ੍ਰੋਟੈਕਸ਼ਨ ਵੀਜ਼ਿਆਂ ਸਬੰਧੀ ਗਲਤ ਸਲਾਹਾਂ ਦੇ ਰਹੇ ਨੇ। ਸਰਕਾਰ ਨੇ ਸਖਤੀ ਕਰਦੇ ਹੋਏ ਮਾਈਗ੍ਰੇਸ਼ਨ ਸਲਾਹਕਾਰਾਂ ਦੇ ਲਈ ਨਵੇਂ ਅਤੇ ਸਖਤ ਨਿਯਮ ਲਾਗੂ ਕੀਤੇ ਹਨ, ਜਿਨ੍ਹਾਂ ਦੇ ਵਿਚ ਸਖਤ ਨੈਤਿਕ ਨਿਯਮ ਅਤੇ ਜ਼ਿਆਦਾ ਜਾਂਚ ਪੜਤਾਲ ਦੀਆਂ ਸ਼ਕਤੀਆਂ ਸ਼ਾਮਲ ਹਨ, ਤਾਂ ਜੋ ਇਸ ਖੇਤਰ ਵਿਚ ਇਮਾਨਦਾਰੀ ਬਣੀ ਰਹੇ। ਨਾਗਰਿਕਤਾ, ਕਸਟਮ ਅਤੇ ਬਹੁ ਸਭਿਆਚਾਰਕ ਮਾਮਲਿਆਂ ਦੇ ਸਹਾਇਕ ਮੰਤਰੀ ਜੂਲੀਅਨ ਹਿਲ ਨੇ SBS ਗੁਜਰਾਤੀ ਨੂੰ ਦੱਸਿਆ ਕਿ ਕੁਝ ਫਰਜ਼ੀ ਮਾਈਗ੍ਰੇਸ਼ਨ ਏਜੰਟ ਗੁੰਮਰਾਹ ਕਰਨ ਵਾਲੀਆਂ ਸਲਾਹਾਂ ਦੇ ਰਹੇ ਨੇ ਅਤੇ ਅਜਿਹੇ ਵਿਚ ਲੋਕਾਂ ਨੂੰ ਸਿਰਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਦੇ ਦਫ਼ਤਰ ਨਾਲ ਰਜਿਸਟਰਡ ਏਜੰਟਾਂ ਨਾਲ ਹੀ ਰਾਬਤਾ ਕਰਨਾ ਚਾਹੀਦਾ। ਤੇ ਹੁਣ ਇੱਕ ਖਬਰ ਮੂਲ ਨਿਵਾਸੀ ਭਾਈਚਾਰੇ ਨਾਲ ਜੁੜੀ ਹੋਈ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਸੋਸ਼ਲ ਜਸਟਿਸ ਕਮਿਸ਼ਨਰ KT ਕਿਸ ਦਾ ਆਖਣਾ ਹੈ ਕਿ ਆਸਟ੍ਰੇਲੀਆ ਦੇ ਵਿਚ ਮੂਲ ਨਿਵਾਸੀ ਲੋਕਾਂ ਪ੍ਰਤੀ ਨਸਲਵਾਦ ਉੱਤੇ ਰਾਸ਼ਟਰੀ ਪੱਧਰ ਤੇ ਚਰਚਾ ਹੋਣਾ ਬੇਹੱਦ ਜ਼ਰੂਰੀ ਹੈ। ਕਾਬਲੇ ਗੌਰ ਹੈ ਕਿ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਮਾਮਲਿਆਂ ਦੀ ਸੰਯੁਕਤ ਸਥਾਈ ਕਮੇਟੀ ਮੂਲ ਨਿਵਾਸੀ ਲੋਕਾਂ ਦੇ ਪ੍ਰਤੀ ਨਸਲਵਾਦ, ਨਫ਼ਰਤ ਅਤੇ ਹਿੰਸਾ ਦੀ ਜਾਂਚ ਕਰ ਰਹੀ ਹੈ ਅਤੇ ਇਹ ਜਾਂਚ ਸਵਦੇਸ਼ੀ ਮਾਮਲਿਆਂ ਦੀ ਮੰਤਰੀ ਮਲਾਰਿੰਦਰੀ ਮੈਕਰਥੀ ਦੀ ਅਪੀਲ ਉੱਤੇ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਲਈ ਜਨਤਕ ਸੁਣਵਾਈ 1 ਮਈ ਨੂੰ ਸਿਡਨੀ ਦੇ ਵਿਚ ਸ਼ੁਰੂ ਹੋਈ ਸੀ, ਜਿਸ ਤੋਂ ਬਾਅਦ 8 ਮਈ ਨੂੰ ਇਹ ਐਡੀਲੇਡ ਵਿਚ ਤਬਦੀਲ ਹੋ ਗਈ ਹੈ। ਕਾਂਜੂ ਬਿਰੀ ਭਾਈਚਾਰੇ ਨਾਲ ਸੰਬੰਧਿਤ ਰੱਖਣ ਵਾਲੀ ਮਿਸ ਕੇਟੀ ਕਿਸ ਨੇ SBS ਲਿਵਿੰਗ ਬਲੈਕ ਨੂੰ ਦੱਸਿਆ ਕਿ ਇਹ ਜਾਂਚ ਇਤਿਹਾਸਕ ਨਸਲਵਾਦ ਨੂੰ ਉਜਾਗਰ ਕਰਨ ਅਤੇ ਮੂਲ ਨਿਵਾਸੀ ਲੋਕਾਂ ਪ੍ਰਤੀ ਵੱਧਦੀ ਹਿੰਸਾ ਬਾਰੇ ਗੱਲ ਕਰਨ ਦਾ ਇੱਕ ਮੌਕਾ ਹੈ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਚੀਨ ਦੌਰੇ ਤਹਿਤ ਬੁੱਧਵਾਰ 13 ਮਈ ਨੂੰ ਬੀਜਿੰਗ ਪਹੁੰਚ ਰਹੇ ਨੇ। ਇਸੇ ਦੌਰਾਨ ਚੀਨ ਵਿਚ ਹਿਰਾਸਤ ਚ ਲਏ ਗਏ ਪਾਦਰੀ ਏਜ਼ਰਾ ਜਿਨ ਦੇ ਪਰਿਵਾਰ ਨੇ ਟਰੰਪ ਨੂੰ ਉਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ ਹੈ। ਕਾਬਲੇ ਗੌਰ ਹੈ ਕਿ ਬੀਜਿੰਗ ਸਥਿਤ ਜ਼ਾਇਨ ਚਰਚ ਦੇ ਪਾਦਰੀ ਜਿਨ ਨੂੰ ਅਕਤੂਬਰ 2025 ਤੋਂ ਹਿਰਾਸਤ ਵਿਚ ਰੱਖਿਆ ਗਿਆ ਹੈ। ਇਹ ਹਿਰਾਸਤ ਚੀਨ ਦੁਆਰਾ ਦੇਸ਼ ਦੇ ਅੰਦਰ ਸੁਤੰਤਰ ਈਸਾਈ ਨੈਟਵਰਕ ਉੱਤੇ ਕੀਤੀ ਜਾ ਰਹੀ ਕਾਰਵਾਈ ਦਾ ਹਿੱਸਾ ਹੈ। ਆਪਣੀ ਯਾਤਰਾ ਤੋਂ ਪਹਿਲਾਂ ਸ੍ਰੀ ਟਰੰਪ ਨੇ ਕਿਹਾ ਕਿ ਉਹ ਪਾਦਰੀ ਐਜ਼ਰਾ ਜਿਨ ਦੇ ਨਾਲ ਨਾਲ ਹਾਂਗਕਾਂਗ ਦੇ ਮੀਡੀਆ ਟਾਈਕੂਨ ਜਿਮੀ ਲਾਈ ਦੀ ਦੁਰਦਸ਼ਾ ਦਾ ਮੁੱਦਾ ਵੀ ਉਠਾਉਣਗੇ, ਜਿਨ੍ਹਾਂ ਨੂੰ ਸ਼ਹਿਰ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਤੇ ਆਖਰ ਦੇ ਵਿਚ ਖਬਰ ਪੰਜਾਬ ਤੋਂ। ਪੰਜਾਬ ਦੇ ਆਰਮੀ ਪਬਲਿਕ ਸਕੂਲਾਂ ਦੇ ਵਿਚ ਸੰਸਕ੍ਰਿਤ ਨੂੰ ਲਾਜ਼ਮੀ ਅਤੇ ਪੰਜਾਬੀ ਨੂੰ ਇੱਕ ਵਿਕਲਪ ਵਿਸ਼ਾ ਬਣਾਉਣ ਦੇ ਫੈਸਲੇ ਨੇ ਸੂਬੇ ਦੇ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਮਾਪਿਆਂ ਨੂੰ ਭੇਜੇ ਗਏ ਇੱਕ ਸੁਨੇਹੇ ਦੇ ਵਿਚ ਆਖਿਆ ਗਿਆ ਕਿ ਸਾਲ 2026-27 ਦੇ ਸੈਸ਼ਨ ਦੇ ਲਈ ਸੰਸਕ੍ਰਿਤ ਲਾਜ਼ਮੀ ਹੋਵੇਗੀ, ਜਦਕਿ ਪੰਜਾਬੀ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਤੋਂ ਸਹਿਮਤੀ ਪੱਤਰ ਲਿਆਉਣਾ ਹੋਵੇਗਾ। ਕਈ ਸਿਆਸੀ ਅਤੇ ਸਭਿਆਚਾਰਕ ਜਥੇਬੰਦੀਆਂ ਨੇ ਇਸ ਕਦਮ ਨੂੰ ਪੰਜਾਬੀ ਭਾਸ਼ਾ ਐਕਟ 2008 ਦੀ ਉਲੰਘਣਾ ਦੱਸਿਆ, ਜੋ ਸੂਬੇ ਦੇ ਸਾਰੇ ਸਕੂਲਾਂ ਵਿਚ 10ਵੀਂ ਜਮਾਤ ਤੱਕ ਪੰਜਾਬੀ ਪੜ੍ਹਾਉਣਾ ਲਾਜ਼ਮੀ ਬਣਾਉਂਦਾ ਹੈ। ਫੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਭਰ ਦੇ ਵਿਚ ਫੌਜੀਆਂ ਦੀਆਂ ਬਦਲੀਆਂ ਹੁੰਦੀਆਂ ਰਹਿੰਦੀਆਂ ਨੇ, ਇਸ ਲਈ 6ਵੀਂ ਤੋਂ 8ਵੀਂ ਤੱਕ ਅੰਗਰੇਜ਼ੀ, ਹਿੰਦੀ ਅਤੇ ਸੰਸਕ੍ਰਿਤ ਵਰਗੀਆਂ ਮਿਆਰੀ ਭਾਸ਼ਾਵਾਂ ਪੜ੍ਹਾਉਣੀਆਂ ਜ਼ਰੂਰੀ ਹਨ। ਹਾਲਾਂਕਿ ਜੇਕਰ ਵੱਡੀ ਗਿਣਤੀ ਵਿਚ ਵਿਦਿਆਰਥੀ ਚਾਹੁਣ ਤਾਂ ਸਕੂਲ 4ਵੀਂ ਖੇਤਰੀ ਭਾਸ਼ਾ ਦੇ ਵਜੋਂ ਪੰਜਾਬੀ ਪੜ੍ਹਾ ਸਕਦੇ ਨੇ। ਕਾਬਲੇ ਗੌਰ ਹੈ ਕਿ ਆਰਮੀ ਪਬਲਿਕ ਸਕੂਲ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਚਲਾਏ ਜਾਂਦੇ ਨੇ ਅਤੇ ACBSE ਬੋਰਡ ਨਾਲ ਸੰਬੰਧਿਤ ਹੁੰਦੇ ਹਨ। ਇਹ ਸਨ ਅੱਜ ਦੀਆਂ ਖਾਸ ਖਾਸ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀਹ।

ਪਿਆਰੇ ਦੋਸਤੋ, ਤੁਸੀਂ ਜੁੜਿਓ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਤੇ ਅੱਜ ਮੰਗਲਵਾਰ 12 ਮਈ ਦੇ ਦਿਨ ਦੇ ਵਾਸਤੇ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਆ। ਅੱਜ ਦਾ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਜੀ ਮੈਲਬਨ ਸਟੂਡੀਓ ਤੋਂ, ਔਰ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਸਾਡੀ ਅਗਲੀ ਪੇਸ਼ਕਾਰੀ ਦਾ। ਗੱਲ ਕਰਾਂਗੇ ਜੀ ਆਸਟ੍ਰੇਲੀਆ ਦੇ 10ਵੇਂ ਸਭ ਤੋਂ ਵੱਡੇ ਫੈਡਰਲ ਵੋਟਰ ਖੇਤਰ ਦੀ, ਕਹਿਣ ਦਾ ਭਾਵ ਕਿ ਨਿਊ ਸਾਊਥ ਵੇਲਜ਼ ਦੇ ਅਧੀਨ ਪੈਂਦੇ ਫੈਰਰ ਇਲਾਕੇ ਦੀ, ਜਿੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਉਪਚੋਣ ਹੋਈ ਹੈ ਔਰ ਉਸ ਉਪਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦਾ ਸਿਆਸੀ ਮਾਇਨਾ ਕੀ ਹੈ ਔਰ ਖਾਸ ਤੌਰ 'ਤੇ ਸਾਡਾ ਪੰਜਾਬੀ ਭਾਈਚਾਰਾ ਕਿਸ ਤਰੀਕੇ ਨਾਲ ਇਸ ਜਿੱਤ ਨੂੰ ਲੈ ਰਿਹਾ ਹੈ, ਕਿਉਂਕਿ ਇਹ ਜਿਹੜਾ ਇਲਾਕਾ ਇਸ ਜਿੱਤ ਦੇ ਅੰਡਰ, ਇਸ ਇਲਾਕੇ ਦੇ ਅੰਡਰ ਬਹੁਤ ਸਾਰੇ ਐਸੇ ਇਲਾਕੇ ਆਉਂਦੇ ਆ ਜਿਨ੍ਹਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਬਹੁਤ ਆਤ ਹੈ। ਕਹਿਣ ਜਿਵੇਂ ਕਿ ਗ੍ਰਿਫਤ, ਐਲਬਰੀ ਨੂੰ ਮਿਲਾ ਕੇ ਇਸ ਖੇਤਰ ਦੇ ਅੰਦਰ ਕੁੱਲ 14 ਡਿਵੀਜ਼ਨਾਂ ਪੈਂਦੀਆਂ ਨੇ।

0: ਕੀ ਕਹਿਣਾ ਆ ਜਿੱਤ ਤੋਂ ਬਾਅਦ ਇਸ ਪਾਰਟੀ ਦੇ ਲੀਡਰਾਂ ਦਾ, ਔਰ ਕੀ ਕੁਝ ਮਾਹੌਲ ਰਿਹਾ ਇਹਨਾਂ ਚੋਣਾਂ ਦੇ ਦੌਰਾਨ, ਇਸ ਚੋਣ ਦਾ ਮਾਹੌਲ ਕਿਸ ਤਰ੍ਹਾਂ ਦਾ ਰਿਹਾ, ਔਰ ਪੰਜਾਬੀ ਭਾਈਚਾਰੇ ਦੀ ਕੀ ਸੋਚ ਹੈ ਇਸ ਜਿੱਤ ਤੋਂ ਬਾਅਦ, ਆਓ ਸੁਣਦੇ ਹਾਂ ਇਸ ਰਿਪੋਰਟ ਰਾਹੀਂ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਨਿਊ ਸਾਊਥ ਵੇਲਸ ਦੀ ਪਾਰਲੀਮੈਂਟ ਸੀਟ ਫੈਰਰ ਦੀ ਉਪ ਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਨੇ ਲੋਕ ਫਤਵਾ ਹਾਸਲ ਕਰ ਲਿਆ। ਵਨ ਨੇਸ਼ਨ ਵੱਲੋਂ ਇੱਥੇ ਡੇਵਿਡ ਫਾਰਲੇ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ। ਇਹ ਸੀਟ ਲਿਬਰਲ ਆਗੂ ਅਤੇ ਵਿਰੋਧੀ ਧਿਰ ਦੀ ਸਾਬਕਾ ਨੇਤਾ ਸੂਜ਼ਨ ਲੇ ਵੱਲੋਂ ਪਾਰਲੀਮੈਂਟ ਤੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਸੀ ਅਤੇ ਚੋਣ ਕਮਿਸ਼ਨ ਦੇ ਵੱਲੋਂ ਇੱਥੇ ਵੋਟਿੰਗ ਲਈ 9 ਮਈ ਦਾ ਦਿਨ ਤੈਅ ਕੀਤਾ ਗਿਆ ਸੀ। ਹਾਲਾਂਕਿ ਚੋਣ ਮੈਦਾਨ ਦੇ ਵਿੱਚ ਕੁੱਲ 12 ਉਮੀਦਵਾਰ ਸਨ, ਪਰ ਚੋਣਾਂ ਦੇ ਨਤੀਜਿਆਂ ਮੁਤਾਬਕ ਕੁੱਲ 5 ਵੋਟਾਂ ਵਿੱਚੋਂ ਡੇਵਿਡ ਫਾਰਲੇ ਨੇ 57% ਤੋਂ ਵੱਧ ਵੋਟਾਂ ਹਾਸਲ ਕੀਤੀਆਂ ਹਨ, ਜਦਕਿ ਉਨ੍ਹਾਂ ਨੂੰ ਟੱਕਰ ਦੇ ਰਹੀ ਆਜ਼ਾਦ ਉਮੀਦਵਾਰ ਮਿਸ਼ੇਲ ਮਿਲਥੋਰਪ ਨੂੰ ਲਗਭਗ 43% ਵੋਟਾਂ ਹੀ ਹਾਸਲ ਹੋਈਆਂ ਨੇ। ਇਸ ਚੋਣ ਦੇ ਵਿੱਚ ਲਿਬਰਲ ਪਾਰਟੀ ਸਿਰਫ 12% ਵੋਟ ਪ੍ਰਾਪਤ ਕਰ ਸਕੀ ਹੈ। ਦੂਜੇ ਪਾਸੇ ਲੇਬਰ ਪਾਰਟੀ ਦੇ ਵੱਲੋਂ ਆਪਣਾ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿੱਚ ਨਹੀਂ ਸੀ ਉਤਾਰਿਆ ਗਿਆ। ਇਸ ਜਿੱਤ ਤੋਂ ਬਾਅਦ ਡੇਵਿਡ ਫਾਰਲੇ ਨੇ ਐਲਬਰੀ ਦੇ ਵਿੱਚ ਭਾਵਨਾਤਮਕ ਭਾਸ਼ਣ ਦਿੰਦਿਆਂ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਹੈ।
1: The biggest achievement I think that my career has delivered to me, but it's also the most passionate, most euphoric experience I've had. It's a job that I've got, and that job is for you and you and you, and all the way up to Pooncarry, all the way up to Hilston, all the way across to Holbrook, all the way down to Golgol, all the way through to Balranald and Hay, and right along the Great Murray River, and then back here in Albury.
0: ਇਸੇ ਵਿਚਕਾਰ ਰੈੱਡ ਬ੍ਰਿਜ ਦੇ ਚੋਣ ਵਿਸ਼ਲੇਸ਼ਕ ਅਤੇ ਲਿਬਰਲ ਪਾਰਟੀ ਦੇ ਸਾਬਕਾ ਰਣਨੀਤੀਕਾਰ ਟੋਨੀ ਬੈਰੀ ਦਾ ਕਹਿਣਾ ਹੈ ਕਿ ਵਨ ਨੇਸ਼ਨ ਦੀ ਜਿੱਤ ਤੋਂ ਇਹ ਸਾਬਤ ਹੋਵੇਗਾ ਕਿ ਇਹ ਲੋਕ ਲੁਭਾਉਣੀ ਪਾਰਟੀ ਦੀ ਇੱਕ ਮਜ਼ਬੂਤ ਚੁਣਾਵੀ ਤਾਕਤ ਹੈ, ਖਾਸਕਰ ਪੇਂਡੂ ਇਲਾਕਿਆਂ ਦੇ ਵਿੱਚ। ਉਨ੍ਹਾਂ ਦੇ ਇਸ ਬਿਆਨ ਤੇ ਵਨ ਨੇਸ਼ਨ ਦੀ ਨੇਤਾ ਪੌਲਿਨ ਹੈਂਸਨ ਨੇ ਚੈਨਲ 9 ਨੂੰ ਦੱਸਿਆ ਕਿ ਉਹ ਇਸ ਗੱਲ ਦੇ ਨਾਲ ਸਹਿਮਤ ਹਨ।
2: This election is going to be a turning point for Australia. Because this will be the first one nation seat that's won in the lower house.
0: ਕਾਬਲੇ ਗੌਰ ਹੈ ਕਿ ਫੈਰਰ ਆਸਟ੍ਰੇਲੀਆ ਦਾ 10ਵਾਂ ਸਭ ਤੋਂ ਵੱਡਾ ਫੈਡਰਲ ਵੋਟਰ ਖੇਤਰ ਹੈ, ਜਿਸ ਦਾ ਆਕਾਰ 1,26,000 ਵਰਗ ਕਿਲੋਮੀਟਰ ਤੋਂ ਵੱਧਦਾ ਹੈ। ਇਸ ਅਧੀਨ ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲੇ ਗ੍ਰਿਫਤ ਅਤੇ ਐਲਬਰੀ ਨੂੰ ਮਿਲਾ ਕੇ ਕੁੱਲ 14 ਡਿਵੀਜ਼ਨਾਂ ਪੈਂਦੀਆਂ ਹਨ। ਇਸ ਸੀਟ ਉੱਤੇ 7 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਥੇ ਲਿਬਰਲ ਪਾਰਟੀ ਜਾਂ ਫਿਰ ਨੈਸ਼ਨਲ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਹਨ। ਇਸ ਉਪ ਚੋਣ ਦੇ ਵਿੱਚ ਵਨ ਨੇਸ਼ਨ ਪਾਰਟੀ ਦੀ ਜਿੱਤ ਤੋਂ ਪਹਿਲਾਂ ਗ੍ਰਿਫਤ ਤੋਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਦੇ ਨਾਲ ਜਦੋਂ SBS ਨਿਊਜ਼ ਦੇ ਵੱਲੋਂ ਗੱਲਬਾਤ ਕੀਤੀ ਗਈ ਸੀ ਤਾਂ ਉਨ੍ਹਾਂ ਆਖਿਆ ਸੀ ਕਿ ਵਨ ਨੇਸ਼ਨ ਦਾ ਸੁਨੇਹਾ ਬਹੁਤ ਸਾਰੇ ਸਥਾਨਕ ਲੋਕਾਂ ਦੇ ਨਾਲ ਮੇਲ ਨਹੀਂ ਖਾਂਦਾ, ਕਿਉਂਕਿ ਇਹ ਸ਼ਹਿਰ ਪ੍ਰਵਾਸ ਦੇ ਆਧਾਰ ਤੇ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਇਹ ਸ਼ਹਿਰ ਬਹੁਤ ਸੱਭਿਆਚਾਰਕ ਸਮਾਜ ਦੁਆਰਾ ਸਥਾਪਿਤ ਕੀਤਾ ਗਿਆ ਹੈ। ਇੱਥੇ ਲਗਭਗ 90% ਲੋਕ ਵੱਖ ਵੱਖ ਭਾਈਚਾਰਿਆਂ ਦੇ ਹਨ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਵਨ ਨੇਸ਼ਨ ਦੀਆਂ ਨੀਤੀਆਂ ਥੋੜੀਆਂ ਸਖ਼ਤ ਹਨ। ਮੈਂ ਇਹ ਨਹੀਂ ਕਹਿ ਰਿਹਾ ਕਿ ਗ੍ਰਿਫਤ ਭਾਈਚਾਰਾ ਪੂਰੀ ਤਰ੍ਹਾਂ ਨਾਲ ਇਸ ਦੇ ਖਿਲਾਫ਼ ਹੈ, ਪਰ ਕੁਝ ਲੋਕ ਇਨ੍ਹਾਂ ਨੀਤੀਆਂ ਦੇ ਵਿਰੁੱਧ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਇਲਾਕੇ ਦੇ ਵਿੱਚ 25 ਸਾਲ ਰਹਿਣ ਦੌਰਾਨ ਉਨ੍ਹਾਂ ਨੂੰ ਸਿਰਫ਼ ਨਸਲਵਾਦ ਦੀਆਂ 2 ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਬਹੁਤ ਪਹਿਲਾਂ ਹੋਈਆਂ ਸਨ। ਮੈਨੂੰ ਲੱਗਦਾ ਕਿ ਅਸੀਂ ਹਾਲੇ ਵੀ ਕਾਫ਼ੀ ਸੁਰੱਖਿਅਤ ਸਥਿਤੀ ਵਿੱਚ ਹਾਂ। ਪੰਜਾਬੀ ਭਾਈਚਾਰੇ ਦੇ ਮੁੱਦਿਆਂ ਦਾ ਜ਼ਿਕਰ ਕਰਦਿਆਂ ਲਾਲੀ ਨੇ ਕਿਹਾ ਕਿ ਵਿਆਪਕ ਭਾਈਚਾਰੇ ਦੇ ਨਾਲ ਸਿੱਖ ਭਾਈਚਾਰੇ ਵਿੱਚ ਵੀ ਪਾਣੀ ਸਭ ਤੋਂ ਵੱਡਾ ਮੁੱਦਾ ਹੈ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਕਿਸਾਨੀ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਸੀ ਕਿ ਜੇਕਰ ਫਾਰਲੇ ਚੁਣੇ ਜਾਂਦੇ ਨੇ ਤਾਂ ਉਨ੍ਹਾਂ ਨੂੰ ਨਸਲਵਾਦ ਵਧਣ ਦੀ ਕੋਈ ਚਿੰਤਾ ਨਹੀਂ ਹੈ। SBS ਪੰਜਾਬੀ ਤੋਂ ਇਹ ਰਿਪੋਰਟ ਤੁਸੀਂ ਸੁਣ ਰਹੇ ਸੀ ਪਤਰਸ ਮਸੀਹ ਦੀ ਜ਼ੁਬਾਨੀ। ਅਜਿਹੀਆਂ ਹੋਰਨਾਂ ਖ਼ਬਰਾਂ ਤੇ ਜਾਣਕਾਰੀਆਂ ਵਾਸਤੇ ਜੁੜੇ ਰਹੋ SBS ਪੰਜਾਬੀ ਦੇ ਨਾਲ। ਧੰਨਵਾਦ।
3: ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
0: ਸੋ ਦੋਸਤੋ, ਇਸੇ ਦੇ ਨਾਲ ਹੀ ਵੇਲਾ ਹੋ ਰਿਹਾ ਇੱਕ ਛੋਟੇ ਜਿਹੇ ਬ੍ਰੇਕ ਦਾ, ਪਰ ਬ੍ਰੇਕ ਤੋਂ ਬਾਅਦ ਜਦੋਂ ਤੁਹਾਡੇ ਕੋਲ ਵਾਪਸ ਆਵਾਂਗੇ ਤਾਂ ਗੱਲ ਕਰਾਂਗੇ ਪਾਕਿਸਤਾਨ ਡੈਰੀ ਦੀ, ਕਿਉਂਕਿ ਅੱਜ ਮੰਗਲਵਾਰ ਦਾ ਦਿਨ ਹੈ ਔਰ ਮੰਗਲਵਾਰ ਨੂੰ ਅਸੀਂ ਜਿਹੜੀ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਹੈ ਉਹਦੇ ਤਹਿਤ ਪਾਕਿਸਤਾਨ ਡੈਰੀ ਲੈ ਕੇ ਤੁਹਾਡੇ ਸਨਮੁੱਖ ਹਾਜ਼ਰ ਹੁੰਦੇ ਹਾਂ। ਸਾਰੀ ਖ਼ਬਰ ਸਾਰ ਤੁਹਾਡੇ ਨਾਲ ਸਾਂਝੀ ਕਰਾਂਗੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੀ, ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ।
4: Para mi familia siempre estoy en mi mejor momento. Por eso también quiero lo mejor en mi cocina. Y eso significa solamente huevos de Eggland Best. Siempre tienen un sabor tan fresco y delicioso, con 6 veces más vitamina D, 10 veces más vitamina E y 25% menos grasas saturadas que los huevos comunes. Entonces, ¿por qué darle menos a tu familia cuando pueden tener lo mejor? Eggland's Best. Mejor sabor, mejor nutrición, mejores huevos.
5: SBS is Australia's most trusted multilingual broadcaster. Our

0: Advertising.
1: Oye tú, sí tú, ¿quieres ahorrar $1,000? Pues cámbiate a Spectrum y ahorra $1,000, garantizado. Solo ten 4 líneas de Spectrum Mobile y te damos internet con fibra óptica gratis para siempre. Sí, internet gratis para siempre. Y ahorra $1,000 garantizados en tu primer año. O cubrimos la diferencia. Visita Spectrum.com/gratis para siempre para más información. Spectrum Internet funciona con fibra óptica y se conecta mediante líneas coaxiales. Se aplican restricciones.
2: ਮੁਲਾਕਾਤ ਕੀਤੀ ਏ ਇਸਲਾਮਾਬਾਦ ਵਿੱਚ ਹੋਣ ਵਾਲੀ ਇਸ ਮੁਲਾਕਾਤ 'ਚ ਅਮਰੀਕਾ ਇਰਾਨ ਗੱਲਬਾਤ ਦੇ ਮਾਮਲਿਆਂ 'ਚ ਪੈਣ ਵਾਲੀਆਂ ਗੁੰਝਲਾਂ ਦਾ ਚਰਚਾ ਰਿਹਾ। ਦੂਜੇ ਪਾਸੇ ਇਰਾਨ ਨੇ ਸਰਕਾਰੀ ਪੱਧਰ ਤੇ ਆਖਿਆ ਕਿ ਪਾਕਿਸਤਾਨ ਰਾਹੀਂ ਅਸੀਂ ਜੋ ਸ਼ਰਤਾਂ ਅਮਰੀਕਾ ਤੱਕ ਭੇਜੀਆਂ ਸਨ ਉਨ੍ਹਾਂ 'ਚ ਜੰਗਬੰਦੀ ਵਕਤੀ ਨਹੀਂ ਪੱਕੀ ਕਰਨ ਦੀ ਸਲਾਹ ਸੀ। ਇਸ ਤੋਂ ਅੱਡ ਅਸੀਂ ਦੁਨੀਆ ਭਰ ਦੇ ਵਿੱਚ ਫਰੀਜ਼ ਕੀਤੇ ਗਏ ਇਰਾਨੀ ਅਸਾਸੇ ਖੋਲ੍ਹਣ ਦੀ ਮੰਗ ਕੀਤੀ ਸੀ, ਪਰ ਅਮਰੀਕਾ ਇਰਾਨ ਦੇ ਨਾਲ ਜੰਗਬੰਦੀ ਹਥਿਆਰ ਸੁੱਟਣ ਬਦਲੇ ਕਰ ਰਿਹਾ ਜੋ ਸਾਨੂੰ ਕਬੂਲ ਨਹੀਂ। ਪਾਕਿਸਤਾਨ ਦੇ ਸਰਕਾਰੀ ਜ਼ਰੀਏ ਨੇ ਨਾਜ਼ਾਰ ਕਰਨ ਦੀ ਸ਼ਰਤ ਦੇ ਉੱਤੇ ਦੱਸਿਆ ਹੈ ਕਿ ਜੰਗਬੰਦੀ 'ਚ ਵਾਧੇ ਲਈ ਪਾਕਿਸਤਾਨ ਨਸ ਭੱਜ ਕਰ ਰਿਹਾ ਹੈ। ਭਾਰਤ ਵੱਲੋਂ ਪਾਕਿਸਤਾਨ ਨੂੰ ਆਪਰੇਸ਼ਨ ਸੰਧੂਰ 2 ਦੀ ਧਮਕੀ ਦਿੱਤੀ ਗਈ ਤੇ ਪਹਿਲਗਾਮ ਹਮਲੇ ਦਾ 1 ਸਾਲ ਪੂਰਿਆਂ ਹੋਣ ਤੇ ਆਖਿਆ ਗਿਆ ਕਿ ਅਸੀਂ ਇਸ ਵਾਰ ਹਮਲਾ ਕਰਾਚੀ ਤੇ ਸਮੁੰਦਰੀ ਰਾਹੀਂ ਕਰਾਂਗੇ। ਜਵਾਬ 'ਚ ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ISPR ਨੇ ਇੱਕ ਭਰੀ ਪ੍ਰੈਸ ਕਾਨਫਰੰਸ ਔਰ ਮੀਡੀਆ ਇਕੱਠ ਵਿੱਚ ਭਾਰਤੀ ਧਮਕੀ ਦਾ ਜਵਾਬ ਦਿੱਤਾ। ਮੇਜਰ ਜਨਰਲ ਅਰਸ਼ਦ ਸ਼ਰੀਫ ਹੋਣਾ ਦੇ ਇਸ ਗੱਲਬਾਤ 'ਚ ਬਿਆਨ।
3: ਉਹ ਬੇਚਾਰਾ ਕਿਆ ਕਿ ਰਾਜਨਾਥ ਹੋਰ ਯਾਰ, ਉਹ ਮੋਦੀ ਕਿਆ ਕਿ ਹੋਰ ਯਾਰ, ਉਹ ਜੋ ਜੰਗ ਕੇ ਦੌਰਾਨ ਜਿਸ ਨੇ ਲਾਹੌਰ ਕੀ ਪੋਰਟ ਪੇ ਕਬਜ਼ਾ ਕਰ ਲਿਆ, ਜੰਗ ਕੇ ਬਾਅਦ ਵਿਚਾਰੇ ਨੇ ਯਹੀ ਕਹਿਣਾ ਹੈ। ਆਪ ਉਨਕੀ ਮਜਬੂਰੀ ਕੋ ਤਾਂ ਸਮਝੇ, ਆਲ ਪੋਲਿਟਿਕਸ ਇਜ਼ ਡੋਮੈਸਟਿਕ ਪੋਲਿਟਿਕਸ। ਉਹਨੇ ਉਸ ਰਿਟੋਰਿਕ ਕੋ ਵੋ ਜੋ ਉਹਨਾਂ ਨੇ ਆਪਣੇ ਆਪ ਕੋ 10 ਫੀਟ ਟਾਲ ਬਣਾ ਕੇ ਦੁਨੀਆ ਮੇ ਦਿਖਾਇਆ ਹੋਇਆ, ਔਰ ਸਪੈਸ਼ਲੀ ਆਪਣੇ ਲੋਕੋਂ ਕੋ ਦਿਖਾਇਆ ਹੋਇਆ, ਉਹਨਾਂ ਨੇ ਉਸਕੋ ਰੱਖਣਾ ਹੈ। ਯੇ ਅਭੀ ਆਪ ਕੋ ਹਮਨੇ ਛੋਟੀ ਸੀ ਝਲਕ ਦਿਖਾਈ ਹੈ ਇਨ ਮਲਟੀਪਲ ਡੋਮੇਨਸ, ਵੋ ਹਮ ਆਪਕੋ ਬਤਾ ਚੁਕੇ ਕਿ ਅਬ ਕੀ ਬਾਰੀ ਜੋ ਸਾ, ਫਿਰ ਹਮ ਪੀਛੇ ਸੇ ਹਿਸਾਬ ਸ਼ੁਰੂ ਕਰੇਂਗੇ। ਵੋ ਪੀਛੇ ਜਹਾਂ ਸੇ ਆਗਾਜ਼ ਹੋਤਾ ਨਾ ਇਨਕਾ, ਤੋ ਵਹਾਂ ਸੇ ਜਬ ਸ਼ੁਰੂ ਕਰਨੇ ਆਏਂਗੇ, ਬਰਾਬਰ ਕਰਤੇ ਆਏਂਗੇ, ਤੋ ਆਇੰਦਾ ਮੂੰਹ ਸੇ ਕਰਾਚੀ ਕਾ ਨਾਮ ਲੇਤੇ ਹੋਏ ਘਬਰਾਏਂਗੇ।
2: ਇਹ ਸਨ ਪਾਕਿਸਤਾਨੀ ਫੌਜ ਦੇ ਤਰਜਮਾਨ ਮਹਿਕਮੇ ISPR ਦੇ ਡਾਇਰੈਕਟਰ ਜਨਰਲ। ਇਮਰਾਨ ਖਾਨ ਦਾ ਮਰਜ਼ੀ ਦੇ ਡਾਕਟਰਾਂ ਤੋਂ ਇਲਾਜ ਨਾ ਕਰਵਾਇਆ ਗਿਆ ਤੇ 1 ਹਫ਼ਤੇ ਦੇ ਵਿੱਚ ਉਹਦੇ ਨਾਲ ਮੁਲਾਕਾਤਾਂ ਦੀ ਇਜਾਜ਼ਤ ਵੀ ਨਾ ਦਿੱਤੀ ਗਈ ਤੇ ਫਿਰ ਪਾਰਲੀਮੈਂਟ ਦੀ ਕਾਰਵਾਈ ਨਹੀਂ ਚੱਲਣ ਦਾਂਗੇ। ਨੈਸ਼ਨਲ ਅਸੈਂਬਲੀ ਦੇ ਇਕੱਠ 'ਚ ਹੁਕਮਰਾਨਾਂ ਨੂੰ ਇਹ ਲਲਕਾਰ ਮੁਖਾਲਫ ਧੜੇ ਦੀਆਂ ਜਮਾਤਾਂ ਦੇ ਲੀਡਰ ਮਹਿਮੂਦ ਖਾਨ ਅਚਕਜ਼ਈ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਤੋਂ ਪਹਿਲਾਂ ਖੈਬਰ ਪਖਤੂਨਖਾਨ ਅਸੈਂਬਲੀ 'ਚ ਤਕਰੀਰ ਕਰਦਿਆਂ ਇਮਰਾਨ ਖਾਨ ਦੀ ਸੂਬਾ ਸਰਕਾਰ ਦੇ ਮੈਂਬਰ ਮੌਲਾਨਾ ਰਜ਼ਾ ਨੇ ਸਰਕਾਰ ਤੇ ਫੌਜ ਦੇ ਉੱਤੇ ਸਖ਼ਤ ਨੁਕਤਾਚੀਨੀ ਕੀਤੀ। ਉਨ੍ਹਾਂ ਦਾ ਆਪਣੀ ਗੱਲਬਾਤ 'ਚ ਆਖਣਾ ਸੀ,
4: DGSPR ने कहा हमारा सियासत से कोई ताल्लुक नहीं है, आपका 110% सियासत के साथ ताल्लुक है। आप पाकिस्तान के अंदर जो कुछ हुआ है इलेक्शन के अंदर वो किसने किया है? आसमान से फरिश्ते उतरे थे? अगर आपने नहीं किया, गिरफ्तार करो उनको जिन्होंने किया, ये जिन्होंने धांधली की, जिन्होंने पैसे लिए लूटा, उनको गिरफ्तार करो। किसको पकड़ा है आपने धांधली के केस में? किसको गिरफ्तार किया आपने? पूरा मुल्क सीख रहा है। लिहाजा ये सूरत हाल जो है ये दुरुस्त नहीं है। मेरे ख्याल में यहाँ पर रियासत और हुकूमत जो है वो परेड भी कर रही, पैरालाइज है।
2: एसन मौलाना रजा, ਯਾਦ ਰਵੇ ਕਿ ISPR ਦੇ DG ਨੂੰ ਜਦੋਂ ਪੱਤਰਕਾਰਾਂ ਵੱਲੋਂ ਇਮਰਾਨ ਖਾਨ ਬਾਰੇ ਸਵਾਲ ਕੀਤਾ ਗਿਆ ਤੇ ਜਵਾਬ ਦੇ ਵਿੱਚ ਉਨ੍ਹਾਂ ਦਾ ਆਖਣਾ ਸੀਗਾ ਕਿ ਇਹ ਸਿਆਸੀ ਮਾਮਲਾ ਹੈ, ਫੌਜ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਇਸਲਾਮਾਬਾਦ ਹਾਈ ਕੋਰਟ ਨੇ ਆਪਣੇ ਤਾਜ਼ਾ ਫੈਸਲੇ ਰਾਹੀਂ CDA ਦੇ ਮਹਿਕਮੇ ਨੂੰ ਇਖਤਿਆਰ ਦੇ ਦਿੱਤਾ ਹੈ ਕਿ ਉਹ ਸ਼ਹਿਰ ਦੇ ਮਸ਼ਹੂਰ ਟਵਿਨ ਟਾਵਰ 1 ਕਾਨਸਟੀਟਿਊਸ਼ਨ ਐਵੀਨਿਊ ਦੇ ਖਿਲਾਫ਼ ਕਾਰਵਾਈ ਕਰਨ ਲਈ ਕਾਨੂੰਨੀ ਤੌਰ ਤੇ ਆਜ਼ਾਦ ਹੈ। ਇਹ ਕੇਸ ਇਸ ਵੇਲੇ ਪਾਕਿਸਤਾਨ ਭਰ ਦੇ ਵਿੱਚ ਚਰਚੇਯੋਗ ਹੈ। ਇਸ ਮਾਮਲੇ 'ਚ ਕਈ ਜੱਜ, ਜਰਨੈਲ, ਸਿਆਸਤਦਾਨ ਤੇ ਪੱਤਰਕਾਰ ਰਗੜੇ ਜਾਣਗੇ ਜਿਨ੍ਹਾਂ ਨੇ ਇਸ ਮਨਸੂਬੇ 'ਚ ਸਰਮਾਇਆ ਲਾਇਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਮਾਮਲੇ ਦਾ ਨੋਟਿਸ ਲੈ ਕੇ ਕਮੇਟੀ ਬਣਾਤੀ ਹੈ, ਜਦਕਿ CDA ਦਾ ਆਖਣਾ ਆ ਕਿ 99 ਵਰ੍ਹਿਆਂ ਦੀ ਲੀਜ਼ ਦੇ ਵਿੱਚ ਇਸ ਥਾਂ ਦਾ ਮਕਸਦ ਕੰਪਨੀ ਨੇ ਇਹਨੂੰ ਕਮਰਸ਼ੀਅਲ ਵਿਗਾੜ ਕਰਕੇ ਖੂਬ ਮੁਨਾਫਾ ਕਮਾਉਣ ਰਾਹੀਂ ਨਜਿੱਠਿਆ। ਸੁਪਰੀਮ ਕੋਰਟ ਨੇ CDA ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀਗਾ, ਪਰ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਵੀ ਅਮਲ ਨਹੀਂ ਹੋਇਆ। ਪਾਕਿਸਤਾਨ ਦੇ ਫੈਡਰਲ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਹੋਣਾ ਨੇ ਇਸ ਮਾਮਲੇ ਤੇ ਗੱਲਬਾਤ ਕਰਦਿਆਂ ਆਪਣੇ 1 ਬਿਆਨ 'ਚ ਆਖਿਆ,
5: ਹਮਾਰਾ CDA ਕਾ ਬਿਲਕੁਲ ਖਿਆਲ ਯਹੀ ਹੈ ਕਿ ਵੋ ਇਲੀਗਲ ਥਾ, ਜਿਸ ਤਰੀਕੇ ਸੇ ਉਸਨੇ ਬੇਚਾ ਸਾਰਾ ਕੁਛ ਕੀਆ, ਬਟ ਅਬ ਕਮੇਟੀ ਬਨ ਗਈ ਹੈ, ਉਸਕੇ ਸਾਹਮਨੇ ਵੀ ਯਹੀ ਮੌਕਫ ਰੱਖੇਂਗੇ, ਔਰ ਇਨਸ਼ਾਅੱਲਾ ਤਾਲਾ ਜੀਤ ਕਾਨੂੰਨ ਕੀ ਹੋਗੀ। ਇਨਸ਼ਾਅੱਲਾ ਕਿ ਹਰ ਇੱਕ ਲਈ ਕਾਨੂੰਨ ਹੋਣਾ ਚਾਹੀਏ, ਚਾਹੇ ਵੋ ਗਰੀਬ ਹੈ ਚਾਹੇ ਅਮੀਰ, ਯਹ ਨਹੀਂ ਹੋ ਸਕਤਾ ਕਿ ਗਰੀਬ ਕੇ ਲਈ ਕੁਛ ਔਰ, ਅਮੀਰ ਕੇ ਲਈ ਕੁਛ ਔਰ, ਇਸੀ ਲਈ ਹਮ ਯਹ ਕੋਸ਼ਿਸ਼ ਕਰ ਰਹੇ ਹੈਂ। ਔਰ ਇਤਨਾ ਬੜਾ ਸਕੈਮ ਮੈਨੇ ਨਹੀਂ ਖਿਆਲ ਪਾਕਿਸਤਾਨ ਕੀ ਹਿਸਟਰੀ ਮੇ ਹੋਗਾ, ਜਿਸ ਮੇ ਜਜਿਸ, ਬਿਊਰੋਕਰੇਟਸ, ਸਿਆਸਤਦਾਨ, ਬੈਂਕਰਸ, ਹਰ ਇੱਕ ਇਨਵੋਲਵ ਹੈ, ਔਰ 21 ਸਾਲ ਵੋ ਪੈਸੇ ਖਿਲਾਤਾ ਰਹਾ ਔਰ ਯੇ ਲੋਕ ਪੈਸੇ ਖਾਤੇ ਰਹੇ। ਤੋ ਮੇਰਾ ਖਿਆਲ ਹੈ ਕਿ ਅਭੀ ਸਿਰਫ ਬਿਲਡਿੰਗ ਤੱਕ ਨਹੀਂ ਹਮੇ ਰਹਿਣਾ ਚਾਹੀਏ, ਮੈਂ ਤੋ ਪੂਰੀ ਤਜਵੀਜ਼ ਦੂੰਗਾ ਕਿ ਜੋ ਜੋ ਇਸਮੇ ਜਿਸ ਜਿਸ ਨੇ ਵੋ ਉਨਕੋ ਨੁਕਸਾਨ ਪਹੁੰਚਾਇਆ, ਉਨ ਸਭ ਕੇ ਪੀਛੇ ਜਾਣਾ ਚਾਹੀਏ।
2: ਮੌਸਮ ਨਕਵੀ ਹੋਣਾ ਦੇ ਬਿਆਨ ਤੋਂ ਅੱਡ ਇਸ ਮਨਸੂਬੇ 'ਚ ਮੁਸ਼ਕਲ ਦਾ ਸ਼ਿਕਾਰ ਲੋਕਾਂ ਦਾ ਆਖਣਾ ਹੈ ਕਿ ਹੁਕਮਰਾਨ ਇਸ ਵੇਲੇ ਸਿਰਫ ਆਪਣੇ ਮੁਖਾਲਫਾਂ ਨੂੰ ਨਿਸ਼ਾਨਾ ਬਣਾਉਣ ਜਾ ਰਹੇ ਨੇ। ਇਸ ਮਨਸੂਬੇ 'ਚ ਸਿਆਸਤਦਾਨਾਂ, ਜਰਨੈਲਾਂ, ਜੱਜਾਂ ਤੇ ਪੱਤਰਕਾਰਾਂ ਦੀਆਂ ਜਾਇਦਾਦਾਂ ਸਾਹਮਣੇ ਆਈਆਂ ਨੇ। ਲੋ ਜੀ, ਇਹਦੇ ਨਾਲ ਹੀ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ

0: ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
1: ਦੋਸਤੋ, ਇਸ ਤੋਂ ਪਹਿਲਾਂ ਕਿ ਅਗਲੀ ਰਿਪੋਰਟ ਵੱਲ ਨੂੰ ਵਧੀਏ ਜਾਂ ਪ੍ਰੋਗਰਾਮ ਨੂੰ ਅੱਗੇ ਤੋਰੀਏ, ਕੁਝ ਹੋਰ ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਣਦੀਆਂ ਨੇ। ਆਸਟ੍ਰੇਲੀਆ ਦੇ ਵਿੱਚ ਇਨਫਲੂਐਂਜ਼ਾ ਵਾਇਰਸ ਦੇ ਫੈਲਾਅ ਅਤੇ ਇਸ ਦੇ ਅਸਰ ਬਾਰੇ ਤੁਸੀਂ ਜਾਣਦੇ ਹੋਵੋਗੇ। ਜੇਕਰ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਸਟ੍ਰੇਲੀਆ ਦੇ ਵਿੱਚ ਇਸ ਦਾ ਖਤਰਾ ਸਾਰਾ ਸਾਲ ਬਣਿਆ ਰਹਿੰਦਾ, ਪਰ ਪਤਝੜ ਅਤੇ ਸਰਦੀਆਂ ਦੇ ਮੌਸਮ ਦੌਰਾਨ ਇਹ ਵੱਡੀ ਗਿਣਤੀ 'ਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦਾ। ਮਾਹਿਰ ਜਿਹੜੇ ਆ ਉਹ ਕਹਿੰਦੇ ਨੇ ਕਿ ਬਹੁਤ ਸਾਰੇ ਲੋਕ ਇਸ ਫਲੂ ਨੂੰ ਹਲਕੇ ਦੇ ਵਿੱਚ ਲੈਂਦੇ ਨੇ, ਜਦਕਿ ਇਸ ਵਾਇਰਸ ਕਾਰਨ ਲੋਕਾਂ ਨੂੰ ਗੰਭੀਰ ਬਿਮਾਰੀ ਅਤੇ ਹਸਪਤਾਲ ਵਿੱਚ ਭਰਤੀ ਹੋਣ ਦਾ ਖਤਰਾ ਵੀ ਬਣ ਜਾਂਦਾ ਹੈ। ਅਤੇ ਤੁਸੀਂ ਆਪਣਾ ਬਚਾਅ ਕਿਵੇਂ ਕਰਨਾ ਇਸ ਫਲੂ ਤੋਂ, ਸਾਰੀਆਂ ਜਾਣਕਾਰੀਆਂ SBS ਪੰਜਾਬੀ ਦੀ ਵੈਬਸਾਈਟ ਦੇ ਉੱਤੇ ਉਪਲਬਧ ਹੈਗੇ ਨੇ। ਮਾਹਰਾਂ ਦੀ ਸਲਾਹ ਹੈਗੀ ਹੈ, ਤੁਸੀਂ ਫਲੂ ਦਾ ਸ਼ੋਟ ਕਹਿਣ ਦਾ ਭਾਵ ਕਿ ਫਲੂ ਦਾ ਟੀਕਾ ਕਦੋਂ, ਕਿੱਥੇ, ਕਿਸ ਤਰੀਕੇ ਨਾਲ ਲਗਵਾ ਸਕਦੇ ਹੋ, ਔਰ ਖਾਸ ਤੌਰ 'ਤੇ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਦੇ ਵਾਸਤੇ ਵੀ ਆਸਟ੍ਰੇਲੀਆ ਦੇ ਵਿੱਚ ਬਿਨਾਂ ਸੂਈ ਵਾਲਾ ਜਿਹੜਾ ਇੱਕ ਸਪਰੇ ਹੈਗਾ ਜਾਂ ਬਿਨਾਂ ਸੂਈ ਵਾਲਾ ਇੱਕ ਜਿਹੜਾ ਫਲੂ ਦਾ ਇੰਜੈਕਸ਼ਨ ਹੈ ਉਹ ਵੀ ਅਵੇਲੇਬਲ ਹੈਗਾ, ਉਹ ਵੀ ਜਿਹੜਾ ਉਪਲਬਧ ਹੈਗਾ, ਉਸ ਦੇ ਬਾਰੇ ਵੀ ਖਾਸ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ। ਸੋ ਅਜਿਹੀਆਂ ਤਮਾਮ ਜਾਣਕਾਰੀਆਂ ਮਾਂ ਬੋਲੀ ਪੰਜਾਬੀ ਦੇ ਵਿੱਚ ਸਾਡੇ ਪਾਠਕਾਂ ਦੇ ਵਾਸਤੇ, ਸਾਡੇ ਸਰੋਤਿਆਂ ਦੇ ਵਾਸਤੇ SBS ਪੰਜਾਬੀ ਦੀ ਵੈਬਸਾਈਟ ਦੇ ਉੱਤੇ, SBS ਪੰਜਾਬੀ ਦੇ ਫੇਸਬੁੱਕ ਪੇਜ ਦੇ ਉੱਤੇ, ਔਰ ਤਮਾਮ ਜਿਹੜੇ ਪਲੇਟਫਾਰਮਸ ਹੈਗੇ ਆ ਸੋਸ਼ਲ ਮੀਡੀਆ ਦੇ ਉਹਨਾਂ ਦੇ ਉੱਤੇ SBS ਦਾ ਸਾਰਾ ਇਹ ਜਿਹੜਾ ਸਮੱਗਰੀ ਹੈਗੀ ਆ, ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਉਪਲਬਧ ਹੈਗੀਆਂ ਨੇ। ਤੁਸੀਂ SBS ਪੰਜਾਬੀ ਦੀ ਵੈਬਸਾਈਟ ਨੂੰ ਵਿਜ਼ਿਟ ਕਰਕੇ ਸਾਰੀਆਂ ਜਾਣਕਾਰੀਆਂ ਹਾਸਲ ਕਰ ਸਕਦੇ ਹੋ, ਔਰ ਖਾਸ ਤੌਰ 'ਤੇ ਜੇਕਰ ਤੁਸੀਂ ਆਸਟ੍ਰੇਲੀਆ ਦੇ ਵਿੱਚ ਨਵੇਂ ਹੋ ਤਾਂ ਇੱਥੋਂ ਦੇ ਰਹਿਣ ਸਹਿਣ ਦੇ ਬਾਰੇ 'ਚ, ਇੱਥੋਂ ਦੇ ਕਾਇਦੇ ਕਾਨੂੰਨ ਦੇ ਬਾਰੇ 'ਚ, ਇੱਥੋਂ ਦੇ ਸੱਭਿਆਚਾਰ ਦੇ ਬਾਰੇ ਵਿੱਚ ਤੁਸੀਂ ਜਾਣਨਾ ਚਾਹੁੰਦੇ ਹੋ ਤਾਂ SBS ਦਾ ਖਾਸ ਉਪਰਾਲਾ SBS ਆਸਟ੍ਰੇਲੀਆ ਐਕਸਪਲੇਨਡ ਦੇ ਰਾਹੀਂ ਤੁਸੀਂ ਸਾਰੀਆਂ ਜਾਣਕਾਰੀਆਂ ਪੰਜਾਬੀ ਦੇ ਵਿੱਚ ਵੀ ਹਾਸਲ ਕਰ ਸਕਦੇ ਹੋ। ਅਤੇ ਪ੍ਰੋਗਰਾਮ ਦੇ ਵਿੱਚ ਹੁਣ ਵੇਲਾ ਨਾਲ ਦੀ ਨਾਲ ਅਸੀਂ ਤੁਹਾਡਾ ਮਨੋਰੰਜਨ ਵੀ ਕਰਨਾ, ਇੱਕ ਖੂਬਸੂਰਤ ਗੀਤ ਤੁਹਾਨੂੰ ਸੁਣਾਉਂਦੇ ਹਾਂ ਸਤਿੰਦਰ ਸਰਤਾਜ ਹੋਣਾ ਦੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਫਿਰ ਬਾਕੀ ਦੀਆਂ ਪੇਸ਼ਕਾਰੀਆਂ ਪੜਾ ਦਰ ਪੜਾ ਤੁਹਾਡੇ ਨਾਲ ਸਾਂਝੀਆਂ ਕਰਾਂਗੇ।

0: Como madre orgullosa, siempre quiero lo mejor para mi familia. Y los únicos huevos que compro son Eggland's Best. ¿Casualidad? ¡Para nada! No importa cómo los cocines, siempre están frescos y deliciosos. Además, tienen más vitaminas D y E y un 25% menos de grasas saturadas que los huevos comunes. ¿Por qué conformarse con menos cuando puedes tener lo mejor? Eggland's Best. Mejor sabor, mejor nutrición, mejores huevos. Visita egglandsbest.com para obtener más información.
1: ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
2: ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ। ਤੁਸੀਂ ਜੁੜੇ ਹੋ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ 12 ਮਈ ਦਿਨ ਮੰਗਲਵਾਰ ਔਰ ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਔਰ ਇਸ ਪ੍ਰੋਗਰਾਮ ਨੂੰ ਤੁਸੀਂ ਜੇਕਰ 4 ਤੋਂ 5 ਵਜੇ ਦੇ ਦਰਮਿਆਨ ਸੁਣ ਰਹੇ ਹੋ ਤਾਂ ਤੁਸੀਂ ਸਾਡੇ ਨਾਲ ਲਾਈਵ ਜੁੜਿਓ ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਣਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਤਾਂ ਹੁਣ ਗੱਲ ਕਰਦੇ ਹਾਂ ਜੀ ਸਾਡੇ ਅੱਜ ਦੇ ਖਾਸ ਮਹਿਮਾਨ ਦੀ ਔਰ ਨਾਲ ਦੀ ਨਾਲ ਗੱਲ ਹੋਏਗੀ ਘਰੇਲੂ ਹਿੰਸਾ ਦੀ, ਜਿਹੜਾ ਕਿ ਇੱਕ ਬਹੁਤ ਹੀ ਸੀਰੀਅਸ ਇਸ਼ੂ ਹੈਗਾ, ਬੜਾ ਇੱਕ ਭੱਖਦਾ ਮਸਲਾ ਹੈਗਾ। ਆਸਟ੍ਰੇਲੀਆ ਦੇ ਵਿੱਚ ਪਿਛਲੇ ਦਿਨਾਂ ਤੋਂ ਮਲੇਸ਼ੀਆ ਤੋਂ ਆਏ ਸਨ ਨਰੇਂਦੀਪ ਕੌਰ ਹੋਣੀ ਔਰ ਉਹਨਾਂ ਦਾ ਜਿਹੜਾ ਇੱਕ ਖੇਤਰ ਹੈਗਾ, ਉਹ ਜਿਸ ਖੇਤਰ ਦੇ ਵਿੱਚ ਕੰਮ ਕਰਦੇ ਨੇ ਉਹ ਹੈ ਘਰੇਲੂ ਹਿੰਸਾ। ਘਰੇਲੂ ਹਿੰਸਾ ਕਾਰਨ ਆਪਣੇ ਘਰਾਂ ਦੇ ਵਿੱਚ ਹੀ ਆਪਣੇ ਆਪ ਨੂੰ ਅਸੁਰੱਖਿਅਤ ਜਿਹੜੇ ਲੋਕ ਮਹਿਸੂਸ ਕਰਦੇ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਸੰਸਥਾ ਉਹ ਕੰਮ ਕਰਦੇ ਨੇ ਔਰ ਉਹਨਾਂ ਦੇ ਨਾਲ ਜਦੋਂ SBS ਪੰਜਾਬੀ ਨੇ ਗੱਲਬਾਤ ਕੀਤੀ ਸੀ ਸਾਡੀ ਸਾਥੀ ਸ਼ਾਇਨਾ ਕਾਲਰਾ ਨੇ, ਤਾਂ ਨਰੇਂਦੀਪ ਨੇ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਨਾਲ ਘਰੇਲੂ ਹਿੰਸਾ ਨੂੰ ਰੋਕਣ ਦੇ ਲਈ ਉਪਾਅ ਵੀ ਜਿਹੜੇ ਹੈ ਉਹ ਸਾਂਝੇ ਕੀਤੇ ਸਨ। ਕੀ ਕੁਝ ਇਹ ਗੱਲਬਾਤ ਹੋਈ ਹੈ ਉਸ ਗੱਲਬਾਤ ਦਾ ਅੱਜ ਪਹਿਲਾ ਹਿੱਸਾ ਤੁਹਾਨੂੰ ਅਸੀਂ ਸੁਣਾਵਾਂਗੇ ਅਤੇ ਇਸੇ ਗੱਲਬਾਤ ਦਾ ਦੂਜਾ ਹਿੱਸਾ ਕੱਲ੍ਹ, ਕਹਿਣ ਦਾ ਭਾਵ ਕਿ ਬੁੱਧਵਾਰ ਨੂੰ ਤੁਹਾਡੇ ਅਸੀਂ ਰੂਬਰੂ ਕਰਾਂਗੇ। ਆਓ ਉਸੇ ਗੱਲਬਾਤ ਦਾ ਪਹਿਲਾ ਹਿੱਸਾ ਸੁਣਦੇ ਹਾਂ।
3: SBS South Asian ਉੱਤੇ SBS ਪੰਜਾਬੀ।
4: ਮਈ ਦਾ ਮਹੀਨਾ ਆਸਟ੍ਰੇਲੀਆ ਭਰ ਵਿੱਚ ਫੈਮਿਲੀ ਐਂਡ ਡੋਮੈਸਟਿਕ ਵਾਇਲੈਂਸ

0: Advertising.
1: Como madre orgullosa, siempre quiero lo mejor para mi familia. Y los únicos huevos que compro son Eggland's Best. ¿Casualidad? ¡Para nada! No importa cómo los cocino, por ciento menos de grasas saturadas que los huevos comunes. ¿Por qué conformarse con menos cuando puedes tener lo mejor? Eggland's Best. Mejor sabor, mejor nutrición, mejores huevos. Visita egglandsbest.com para obtener más información.
2: ਆਸਟ੍ਰੇਲੀਆ ਮੈਲਬਰਨ 12 ਸਾਲ ਪਹਿਲਾਂ ਆਈ ਸੀ ਡ੍ਰੀਮਸ ਦੇ ਨਾਲ ਅਸੀਂ ਆਉਂਦੇ ਹਾਂ ਕਿ ਬਟ ਓਪਰਚੁਨਿਟੀ ਮਿਲੂਗੀ ਸਾਨੂੰ ਬੈਟਰ ਕੁਆਲਿਟੀ ਆਫ ਲਾਈਫ ਮਿਲੇਗਾ ਹਨਾ ਸੋ ਵੈਸੇ ਮਾਈਗ੍ਰੇਟ ਹੋਣ ਦਾ ਹੀ ਉਹ ਚੈਲੰਜਸ ਆ ਜਾਂਦੇ ਆ ਪਰ ਕਿਦੋਂ ਅਸੀਂ ਘਰ ਦੇ ਵਿੱਚ ਉਹ ਸਪੋਰਟ ਸਲੋਲੀ ਸਲੋਲੀ ਲੂਜ਼ ਹੋ ਜਾਂਦੇ ਆ ਹਨਾ ਸੋ ਫਿਰ ਉੱਥੇ ਸਾਨੂੰ ਐਸ ਅ ਵੂਮਨ ਹੋਰ ਜ਼ਿਆਦਾ ਚੈਲੰਜ ਹੋ ਜਾਂਦਾ 3-4 ਸਾਲ ਹੋ ਗਏ ਸੀ ਵਿਆਹ ਨੂੰ ਵੈਨ ਆਈ ਕੇਮ ਟੂ ਆਸਟ੍ਰੇਲੀਆ ਸੋ ਵੈਨ ਆਈ ਕੇਮ ਮੈਨੂੰ ਵਿਦਇਨ ਅ ਈਅਰ ਮੈਨੂੰ ਡਾਟਰ ਹੋ ਗਈ ਸੀ 2013 ਚ ਮੈਂ ਆਈ ਸੀ ਦੈਨ 2014 ਆਈ ਹੈਡ ਮਾਈ ਡਾਟਰ ਐਂਡ ਯੂ ਨੋ ਆਮ ਵੈਰੀ ਬਲੈਸ ਟੂ ਹੈਵ ਹਰ ਬਿਕੋਜ ਆਫ ਹਰ ਆਈ ਐਮ ਹੀਅਰ ਟੂਡੇ ਬਟ ਆਈ ਵੈਂਟ ਥਰੂ ਅ ਲੋਟ ਆਫ other challenges as well. When I went through all these challenges, I really started losing myself. ਆਪਾਂ ਸੋਚਦੇ ਹਾਂ ਕਿ ਇੱਕ ਚੁੱਪ ਸੌ ਸੁੱਖ ਬਿਕੋਜ਼ ਆਪਾਂ ਨੇ ਜੈਨਰੇਸ਼ਨਲ ਇਹੀ ਦੇਖਿਆ ਵਾ ਅਤੇ ਆਪਾਂ ਸਾਊਥ ਏਸ਼ੀਅਨ ਦੇ ਬੈਕਗਰਾਊਂਡ 'ਚ ਆਉਂਦੇ ਹਾਂ ਤਾਂ ਫਿਰ ਆਪਾਂ ਦੇਖਦੇ ਹਾਂ ਕਿ ਇਹ ਬਹੁਤ ਨੋਰਮਲ ਆ ਇਹ ਤਾਂ ਹੁੰਦਾ ਹੀ ਆ ਨਹੀਂ ਦਿਸ ਇਜ਼ ਨੋਟ ਰਾਈਟ ਵੈਨ ਯੂ ਆਰ ਫੀਲਿੰਗ ਡਿਸਰੈਸਪੈਕਟਡ ਵੀ ਹੈਵ ਟੂ ਐਡਰੈਸ ਇਟ ਆਪਾਂ ਨੂੰ ਬੋਲਣਾ ਪੈਂਦਾ ਵਾ ਆਪਾਂ ਬਾਉਂਡਰੀ ਨਹੀਂ ਸੈੱਟ ਕਰਦੇ ਰਾਈਟ ਐਂਡ ਉੱਥੋਂ ਫਿਰ ਜ਼ਿਆਦਾ ਸਟਰੱਗਲਸ ਹੋ ਜਾਂਦੀ ਆ
3: ਇਹ ਕਦੋਂ ਤੋਂ ਸ਼ੁਰੂ ਹੋਇਆ ਕਿ ਪਹਿਲਾਂ ਵੀ ਇੱਦਾਂ ਹੀ ਸੀ ਜਾਂ ਨਵੇਂ ਦੇਸ਼ 'ਚ ਆਉਣ ਤੋਂ ਬਾਅਦ ਸ਼ੁਰੂ ਹੋਇਆ
2: ਥੋੜ੍ਹਾ ਜਿਹਾ ਐਂਗਰ ਇਸ਼ੂਸ ਪਹਿਲਾਂ ਵੀ ਸੀ ਪਰ ਕਿਦੋਂ ਉਹ ਮੁਲਕ ਚੇਂਜ ਹੋਇਆ ਹਨਾ ਸੋ ਉਹ ਇੰਪੈਕਟ ਦੋਨਾਂ ਨੂੰ ਹੁੰਦਾ ਵਾ ਸਾਰਿਆਂ ਦਾ ਸਟਰੱਗਲਸ ਹੁੰਦਾ ਬਟ ਕਮਿਊਨੀਕੇਸ਼ਨ ਬਹੁਤ ਇੰਪੋਰਟੈਂਟ ਹੁੰਦੀ ਜੇ ਇੱਕ ਕਮਿਊਨੀਕੇਟ ਨਾ ਕਰੇ ਤੇ ਉਹ ਆਪਦਾ ਐਂਗਰ ਇਸ਼ੂਸ ਆਪਦੇ ਆਪ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਨਾ ਕਰੇ ਫਿਰ ਵੂਮਨ ਈਜ਼ੀਲੀ ਬਿਕਮ ਅ ਚੈਨਲ ਆਫ ਇਮੋਸ਼ਨਸ
3: ਤੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਔਰਤਾਂ ਪ੍ਰਵਾਸ ਕਰਦੀਆਂ ਵਿਆਹ ਤੋਂ ਬਾਅਦ ਭਾਵੇਂ ਤੁਰੰਤ ਬਾਅਦ ਹੋਵੇ ਜਿੱਦਾਂ ਤੁਹਾਡੇ ਕੇਸ 'ਚ ਹੋਇਆ ਕਿ ਕੁਝ ਸਾਲਾਂ ਬਾਅਦ ਕੰਟਰੀ ਚੇਂਜ ਕਰਨਾ ਫੈਮਿਲੀ ਦਾ ਸਪੋਰਟ ਨਾ ਹੋਣਾ ਜਦੋਂ ਤੁਸੀਂ ਇਕੱਲੇ ਹੋ ਜਾਂਦੇ ਹੋ ਕਿ ਉਦੋਂ ਇੱਦਾਂ ਦੇ ਕੇਸਿਸ ਜ਼ਿਆਦਾ ਹੁੰਦੇ
2: ਹਾਂਜੀ ਆਈ ਥਿੰਕ ਯੈਸ ਬਿਕੋਜ਼ ਕਿਦੋਂ ਸਾਨੂੰ ਅਕੇਲਾ ਮਹਿਸੂਸ ਹੁੰਦਾ ਹਨਾ ਤੇ ਸਪੋਰਟ ਨਹੀਂ ਹੁੰਦੀ ਤੇ ਇਟ ਇਜ਼ ਰੀਅਲੀ ਅਬਾਊਟ ਆਪਾਂ ਕੀ ਆਪਦੇ ਆਪ ਨੂੰ ਕਹਿੰਦੇ ਹਾਂ ਉਹ ਟੋਟਸ ਤੋਂ ਸ਼ੁਰੂ ਹੁੰਦੀ ਆ ਜੇ ਅਸੀਂ ਕਹੇ ਆਪਾਂ ਨੂੰ ਇਟਸ ਓਕੇ ਯੂ ਨੋ ਮੈਨੂੰ ਕੋਈ ਸਪੋਰਟ ਨਹੀਂ ਗੀ ਪਰ ਫਿਰ ਵੀ ਮੈਂ ਕਰ ਲੂੰਗੀ ਤਾਂ ਫਿਰ ਤੂੰ ਕਰ ਲੈਣਾ ਵਾ ਪਰ ਜੇ ਤੂੰ ਆਪਦੇ ਆਪ ਨੂੰ ਕਹੂੰਗੀ ਉਹ ਮੇਰੀ ਫੈਮਿਲੀ ਵੀ ਇੱਥੇ ਹੈ ਨਹੀਂ ਗੀ ਮੈਂ ਕੀ ਕਰਾਂ ਯੂ ਨੋ ਫਿਰ ਉੱਥੋਂ ਹੀ ਫਿਰ ਤੇਰੀ ਡਿਸੀਜ਼ ਤੇਰਾ ਸੋਚ ਤੇਰੀ ਡਿਸੀਜ਼ਨ ਤੇਰੀ ਐਕਸ਼ਨ ਬਣ ਜਾਣੀ ਆ ਸੋ ਇਫ ਯੂ ਫਾਈਂਡ ਯੋਰ ਸੈਲਫ ਵੀਕ you will expose yourself as a victim taid mainu bhi ohi hoya hoga because main meri family de naal bahut attached si you know so kidon main itthe aayi fir yes the one year when my daughter was here oh support rahi mainu meri maa di naal meri maa aagi si but then when she went back then I you know started working fir daughter nu manage karna and ghar da manage karna and on top of that when you're not getting support of your husband hana upar se fir you are going through domestic abuse verbal abuse consistently every single day te fir oh bahut impact ho janda mentally te kido assi mentally khud aapde aap nu strong na kare fir utte fir oh banda hor dik janda ehi mere naal hoya si because mainu lagya ke mainu koi support hai nahi gi main kalli aa ithe meri family sari malaysia de vich aa so oh thoughts ne ਫਿਰ ਮੈਨੂੰ ਹੋਰ ਵੀਕ ਕਰਤਾ
3: ਤੁਹਾਡਾ ਬੜਾ ਧੰਨ ਜਿਗਰਾ ਕਿ ਤੁਸੀਂ

0: Como mamá, siempre quiero lo mejor para mi familia. Por eso quiero lo mejor en mi cocina. Y eso significa solo huevos Eggland's Best. No importa cómo los cocines, siempre saben frescos y deliciosos. Y tienen más vitaminas D y E y el doble de omega 3 que los huevos regulares. Entonces, ¿por qué conformarte con menos cuando puedes tener lo mejor? Eggland's Best. Mejor sabor, mejor nutrición, mejores huevos.
1: You can communicate ke mere naal e situation honda wa main mere husband naal communicate karna because main meri marriage bachauni hai. So you have to seek help. So main ohi kita, right? I started seeking help and that's how I started doing mindset training. Ke mera mind kaise hai, victim mindset to main shift kita to growth mindset. Because assi jyada victim mindset ch ho jande hai ke do things happen to us. So having clarity how to communicate hon ta sara kuch chat gpt ch mil janda va kithe mil janda ki assi eh gall communicate kivein kariye online you can find a lot of things as well find seek help if you find it hard to put it out there but the best way kira main sikhi ha te main baakiyan nu sikhauni ha it is really about kido gall hundi hai na koi bhi ek husband and wife nal ja partner de nal pehla assi ਉਹਦੀ ਗੱਲ ਸਮਝਣੀ ਆ ਉਹਨੂੰ ਕਹਿੰਦੇ ਐਕਟਿਵ ਲਿਸਨਿੰਗ ਟੂ ਐਵਰੀ ਵਰਡ ਕਿ ਇਹ ਕਹਿੰਦਾ ਕੀ ਆ ਰਾਈਟ ਫਿਰ ਉਹਦੇ ਤੋਂ ਬਾਅਦ ਅਸੀਂ ਆਪਣੀ ਗੱਲ ਰੱਖਣੀ ਆ ਵੰਸ ਯੂ ਪੁੱਟ ਅ ਹੈਡ ਅਬਾਊਟ ਵਟ ਇਜ਼ ਦੀ ਅਦਰ ਪਰਸਨ ਇਜ਼ ਟ੍ਰਾਇੰਗ ਟੂ ਸੇ ਦੈਨ ਇਟਸ ਈਜ਼ੀ ਫਾਰ ਯੂ ਟੂ ਪੁੱਟ ਅਕਰੋਸ ਵਟ ਯੂ ਵਾਂਟ ਟੂ ਸੇ ਕਰਦੇ ਅਸੀਂ ਗੱਲਾਂ ਉਦੋਂ ਕਰਨੀਆਂ ਵਾ ਜਦੋਂ ਅਸੀਂ ਕੰਮ ਹੁੰਦੇ ਹਾਂ ਸੋ ਪੌਸ ਐਂਡ ਰਿਫਲੈਕਟ ਇਜ਼ ਵੈਰੀ ਇੰਪੋਰਟੈਂਟ ਕਦੋਂ ਕੁਛ ਹੋ ਗਿਆ ਵਾ ਅਸੀਂ ਉਦੋਂ ਨਹੀਂ ਗੱਲਾਂ ਕਰਨੀਆਂ ਉਹ ਵੀ ਗੋਨਾ ਟੇਕ ਅ ਬ੍ਰੀਥ ਵੀ ਗੋਨਾ ਰਿਫਲੈਕਟ ਵਨ ਆਫ ਦਾ ਵੇ ਦੈਟ ਆਈ ਐਂਡ ਮਾਈ ਡੋਟਰ ਡੂ ਐਸ ਵੈਲ ਇਜ਼ ਆਲਸੋ ਰਾਈਟ ਲੈਟਰਸ ਹੈਨਾ ਇਮੋਸ਼ਨ ਕਿ ਮੈਨੂੰ ਆਹ ਆਈ ਡੂ ਕੇਅਰ ਫੋਰ ਯੂ ਯੂ ਨੋ ਬਟ ਦਿਸ ਇਜ਼ ਹੈਜ਼ ਹੈਪਨਡ ਯੂ ਨੋ ਦਿਸ ਇਜ਼ ਵਟ ਆਈ ਵਾਜ਼ ਐਕਸਪੈਕਟਿੰਗ ਐਂਡ ਹਾਊ ਕੈਨ ਵੀ ਗੋ ਫਰੋਮ ਹੇਅਰ ਸੋ ਉਹ ਸਟਰਕਚਰ ਬਣਾ ਕੇ You can share it. Ek dusre nu de do, hana? So that is another way. Journaling and writing letters is another way of you to can communicate.
2: ਸੋ ਦੋਸਤੋ ਇਸੇ ਤਰ੍ਹਾਂ ਲਈ ਵੇਲਾ ਹੋ ਰਿਹਾ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਔਰ ਇਹ ਜਿਹੜੀ ਗੱਲਬਾਤ ਚੱਲ ਰਹੀ ਸੀ ਇਸੇ ਗੱਲਬਾਤ ਦਾ ਅਗਲਾ ਹਿੱਸਾ ਤੁਹਾਨੂੰ ਬੁੱਧਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ
3: Atención a consumidores con $10,000 o más en deuda de tarjeta de crédito. National Debt Relief ahora pone a su disposición importantes opciones de alivio de la deuda que pueden reducir una gran parte de la deuda para quienes califiquen. El galardonado equipo de National Debt Relief ya ha reducido la deuda de tarjetas de crédito para más de 1,000,000 de consumidores. No espere. Para consultar a qué reducción de deuda puede calificar, visite askndr.com. Eso es askndr.com.
4: Landyu gets lost in his office building.
5: Man, why does every floor look the same?
4: Boatyu is on a boat covered by Geico. And with Geico's 24/7 claim support from boat insurance specialists, he can spend more time getting lost on the water.
5: Man, getting lost out here is the best.
4: And with Geico, Boatyu can add 24/7 access to towing, too.
5: To clarify, though, I'm only figuratively lost, in case you were worried.
4: It feels good to be Boatyu. It feels good to Geico.
6: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ sps.com.au/punjabi ਤੇ ਜਾਓ ਜਾਂ ਹੁਣੇ ਹੀ SPS ਰੇਡੀਓ ਐਪ ਡਾਊਨਲੋਡ ਕਰੋ
0: Mi familia, siempre estoy en mi mejor momento. Por eso también quiero lo mejor en mi cocina. Y eso significa solamente huevos de Eggland Best. Siempre tienen un sabor tan fresco y delicioso con 6 veces más vitamina D, 10 veces más vitamina E y 25% menos grasas saturadas que los huevos comunes. Entonces, ¿por qué darle menos a tu familia cuando pueden tener lo mejor? Eggland's Best. Mejor sabor, mejor nutrición, mejores huevos.
2: ਪਿਆਰੇ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਤੁਸੀਂ ਸੁਣ ਰਹੇ ਹੋ SBS ਦਾ ਪੰਜਾਬੀ ਪ੍ਰੋਗਰਾਮ ਤੇ ਅੱਜ 12 ਮਈ ਦਿਨ ਮੰਗਲਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸਮ ਸੀ ਔਰ ਪ੍ਰੋਗਰਾਮ ਆਪਣੇ ਅੰਤਲੇ ਪੜਾਅ ਦੇ ਵਿੱਚ ਪਹੁੰਚ ਚੁੱਕਿਆ ਜੀ ਹੁਣ ਗੱਲ ਕਰਾਂਗੇ ਵਿਕਟੋਰੀਆ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਪੇਸ਼ ਕੀਤੇ ਗਏ ਸੂਬਾਈ ਬਜਟ ਦੀ ਚੋਣਾਂ ਤੋਂ ਪਹਿਲਾਂ ਇਹ ਜਿਹੜਾ ਬਜਟ ਪੇਸ਼ ਕੀਤਾ ਗਿਆ ਔਰ ਕੀ ਕੁਝ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ

0: ਬਜਟ ਦੇ ਰਾਹੀਂ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
2: ਵਿਕਟੋਰੀਆ ਨੇ ਆਪਣਾ 2026-27 ਰਾਜ ਬਜਟ ਪੇਸ਼ ਕੀਤਾ। ਰਾਜ ਦੀ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਮੱਧ ਪੂਰਬ ਵਿਚ ਜੰਗ, ਮਹਿੰਗਾਈ ਅਤੇ ਵਧਦੀਆਂ ਵਿਆਜ ਦਰਾਂ ਨੇ ਰਾਜ ਸਰਕਾਰ ਨੂੰ ਅਜਿਹੇ ਉਪਰਾਲੇ ਲੈਣ ਲਈ ਪ੍ਰੇਰਿਤ ਕੀਤਾ ਜਿਨ੍ਹਾਂ ਨਾਲ ਪਰਿਵਾਰਾਂ ਤੋਂ ਦਬਾਅ ਘੱਟ ਕੀਤਾ ਜਾ ਸਕੇ। ਚੋਣਾਂ ਤੋਂ ਕੁਝ ਕੁ ਮਹੀਨਾ ਪਹਿਲਾਂ ਐਲਾਨੇ ਗਏ ਇਸ ਰਾਜ ਬਜਟ ਵਿਚ $1 ਬਿਲੀਅਨ ਸਰਪਲਸ ਪੈਦਾ ਕਰ ਰਾਜ ਦੇ ਕਰਜ਼ ਨੂੰ ਵੀ ਘਟਾਉਣ ਦਾ ਵਾਅਦਾ ਕੀਤਾ ਗਿਆ। ਕੀ ਕੁਝ ਐਲਾਨਿਆ ਗਿਆ ਵਿਕਟੋਰੀਆ ਦੇ 2026-27 ਬਜਟ ਵਿਚ ਅਤੇ ਇਸ ਦਾ ਤੁਹਾਡੇ ਘਰ ਦੀ ਆਰਥਿਕਤਾ ਉੱਤੇ ਕੀ ਅਸਰ ਪੈ ਸਕਦਾ, ਪੈ ਵੀ ਸਕਦਾ ਹੈ ਜਾਂ ਨਹੀਂ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
3: That is what this Labor budget does. It makes life easier, safer and more affordable, and it builds a stronger Victoria for the future. Speaker, at the end of the day, this budget is about people's lives. Mm-hmm. A cheaper trip to work, a lower rego bill, a child getting to school for free, a family saving money on dental care, glasses, kinder or energy bills, a parent getting home earlier, a household with a bit more room at the end of the week. That is what this budget is all about. Real help right now and real confidence in what comes next. Because if people are working hard to build a decent life, they deserve a government working just as hard to make sure they have it. That is what this Labor budget does. It makes life easier, safer and more affordable, and it builds a stronger Victoria for the future. I commend the bill to the House.
2: ਇਹ ਆਵਾਜ਼ ਸੀ ਵਿਕਟੋਰੀਆ ਦੀ ਖਜ਼ਾਨਚੀ ਜੈਕਲਿਨ ਸਾਈਮਸ ਦੀ, ਜਿਨ੍ਹਾਂ ਨੇ ਹਾਲ ਹੀ ਵਿਚ ਵਿਕਟੋਰੀਆ ਦਾ ਰਾਜ ਬਜਟ ਐਲਾਨਿਆ। ਉਨ੍ਹਾਂ ਮੁਤਾਬਕ ਇਸ ਸਾਲ ਦਾ ਬਜਟ ਅਨੁਸ਼ਾਸਿਤ ਅਤੇ ਘੱਟ ਖਰਚ ਵਾਲਾ ਬਜਟ ਹੈ। ਭਾਵੇਂ ਰਾਜ ਸਰਕਾਰ ਆਪਣੇ ਵਧਦੇ ਕਰਜ਼ੇ ਨਾਲ ਜੂਝ ਰਹੀ ਹੈ ਅਤੇ ਜਨਤਕ ਸੇਵਾਵਾਂ ਵਿਚ ਕੀਤੀ ਜਾ ਰਹੀ ਕਟੌਤੀ ਸਰਕਾਰੀ ਖਰਚੇ ਵਿਚ ਹੋਰ ਵੀ ਵਾਧਾ ਪਾ ਸਕਦੀ ਹੈ, ਪਰ ਫਿਰ ਵੀ ਬਜਟ 2026-27 ਵਿਚ $1 ਬਿਲੀਅਨ ਸਰਪਲਸ ਦਾ ਵਾਅਦਾ ਕੀਤਾ ਗਿਆ। ਪ੍ਰੀਮੀਅਰ ਜਸਿੰਟਾ ਐਲਨ ਨੇ ਵੀ ਕਿਹਾ ਕਿ ਇਸ ਬਜਟ ਵਿਚ ਕਈ ਛੋਟਾਂ ਦਿੱਤੀਆਂ ਜਾਣਗੀਆਂ ਤਾਂ ਜੋ ਪਰਿਵਾਰਾਂ ਉੱਤੇ ਵਧਦੀ ਕੋਸਟ ਆਫ ਲਿਵਿੰਗ ਦਾ ਦਬਾਅ ਘਟਾਇਆ ਜਾ ਸਕੇ। ਇਸ ਬਜਟ ਵਿਚ ਚਾਈਲਡ ਕੇਅਰ, ਵਾਹਨ ਚਾਲਕਾਂ, ਨਵਾਂ ਘਰ ਖਰੀਦਣ ਵਾਲੇ ਲੋਕਾਂ ਲਈ ਜਿੱਥੇ ਛੋਟਾਂ ਐਲਾਨੀਆਂ ਗਈਆਂ ਨੇ, ਉੱਥੇ ਹੀ ਇਸ ਬਜਟ ਨੂੰ ਛੋਟੇ ਕਾਰੋਬਾਰੀਆਂ ਲਈ ਅਤੇ ਰਾਜ ਦੇ ਕਰਜ਼ੇ ਲਈ ਮੰਦਾ ਬਜਟ ਦੱਸਿਆ ਜਾ ਰਿਹਾ।
4: Three generation business, and my dad used to always talk about the 90-91 recession, and we haven't seen anything as tough as this since then, I would say.
5: Whatever's been happening, whatever the tax settings are in this state under this Labor government, they're actually driving the economy down, they're driving business investment opportunities away.
2: ਆਓ ਸੁਣਦੇ ਹਾਂ ਫਿਰ ਕਿ ਇਸ ਬਜਟ ਵਿਚ ਕੌਣ ਰਿਹਾ ਜੇਤੂ ਅਤੇ ਕਿਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵਿਕਟੋਰੀਆ ਦੇ ਰਾਜ ਬਜਟ ਵਿਚ ਸਭ ਤੋਂ ਵੱਡਾ ਐਲਾਨ ਕਾਰ ਰੈਜੋ ਭਾਵ ਕੇ ਗੱਡੀਆਂ ਦੀ ਰਜਿਸਟ੍ਰੇਸ਼ਨ ਉੱਤੇ 20% ਦੀ ਛੋਟ ਦਾ ਐਲਾਨ ਹੈ। ਇਸ ਵਿਚ ਇਕ ਹਲਕੇ ਵਾਹਨ ਦੀ ਰਜਿਸਟ੍ਰੇਸ਼ਨ ਦੀ ਕੀਮਤ ਸਾਲਾਨਾ ਘੱਟ ਹੋ ਕੇ $930 ਹੋ ਜਾਵੇਗੀ। ਇਸ ਸਕੀਮ ਦੇ ਚਲਦੇ 1 ਜੂਨ ਤੋਂ ਸਰਵਿਸ ਵਿਕਟੋਰੀਆ ਰਾਹੀਂ ਛੋਟ ਲਈ ਅਰਜ਼ੀ ਲੋਕ ਦੇ ਸਕਦੇ ਨੇ ਅਤੇ ਉਨ੍ਹਾਂ ਕੋਲ ਦਾਅਵਾ ਕਰਨ ਲਈ 31 ਜੁਲਾਈ ਭਾਵ ਕੇ 2 ਮਹੀਨਿਆਂ ਤੱਕ ਦਾ ਸਮਾਂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਪਬਲਿਕ ਟਰਾਂਸਪੋਰਟ ਨੂੰ ਵੀ ਮਜ਼ਬੂਤ ਕਰਨ ਦਾ ਵਾਅਦਾ ਕਰ ਰਹੀ ਹੈ, ਜਿੱਥੇ ਸਰਕਾਰ ਨੇ ਬੱਸ ਘੰਟਿਆਂ ਅਤੇ ਵੀਕਐਂਡ ਸੇਵਾਵਾਂ ਨੂੰ ਵਧਾਉਣ, ਵੱਧ ਰਹੇ ਸਬਰਬਸ ਵਿਚ ਨਵੇਂ ਅਤੇ ਅਪਗ੍ਰੇਡ ਕੀਤੇ ਗਏ ਪਬਲਿਕ ਰੂਟ ਪ੍ਰਦਾਨ ਕਰਨ ਅਤੇ ਯੂਨੀਵਰਸਿਟੀਆਂ ਨਾਲ ਜੁੜਨ ਵਾਲੀਆਂ ਪਬਲਿਕ ਟਰਾਂਸਪੋਰਟ ਸੇਵਾਵਾਂ ਨੂੰ ਵਧਾਉਣ ਲਈ ਲਗਭਗ $100 ਮਿਲੀਅਨ ਦਾ ਨਿਵੇਸ਼ ਕਰਨ ਦਾ ਵਾਅਦਾ ਕੀਤਾ। ਉੱਥੇ ਹੀ ਪੱਛਮ ਵਿਚ ਜਾਂ ਮੈਲਬਰਨ ਦੇ ਵੈਸਟਰਨ ਸਬਰਬ ਵਿਚ ਮੈਲਟਨ ਸਾਊਥ ਲਈ ਇਕ ਨਵਾਂ ਬੱਸ ਨੈਟਵਰਕ ਚਾਲੂ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ, ਜਿਸ ਵਿਚ 2 ਨਵੇਂ ਰੂਟ ਵੀ ਸ਼ਾਮਲ ਹੋਣਗੇ ਤੇ ਲੈਵਟਨ ਅਤੇ ਏਅਰਕ੍ਰਾਫਟ ਰੇਲਵੇ ਸਟੇਸ਼ਨ ਵਿਚਕਾਰ ਇਕ ਹੋਰ ਸਿੱਧਾ ਲਿੰਕ ਵੀ ਜੋੜੇ ਜਾਣ ਦੀ ਗੱਲ ਕਹੀ ਗਈ ਹੈ। ਇਕ ਨਵਾਂ ਰੂਟ ਖੇਤਰੀ ਵਿਕਟੋਰੀਆ ਵਿਚ ਡ੍ਰਾਈਸਡੇਲ ਅਤੇ ਓਸ਼ਨ ਗਰੋਵ ਨੂੰ ਵੀ ਜੋੜੇਗਾ। ਇਸ ਤੋਂ ਇਲਾਵਾ ਸਰਕਾਰ ਦੇ ਪਿਛਲੇ ਮਹੀਨੇ ਦੇ ਮੁਫ਼ਤ ਟਰਾਂਸਪੋਰਟ ਦੇ ਐਲਾਨ ਨੂੰ ਹੋਰ ਵਧਾ ਦਿੱਤਾ ਗਿਆ, ਜਿਵੇਂ ਕਿ ਸਰਕਾਰ ਨੇ ਪਹਿਲਾਂ ਵੀ ਐਲਾਨ ਕੀਤਾ ਸੀ ਕਿ 31 ਮਈ ਤੱਕ ਰਾਜ ਭਰ ਵਿਚ ਜਨਤਕ ਆਵਾਜਾਈ ਮੁਫ਼ਤ ਹੋਵੇਗੀ, ਜਿਸ ਤੋਂ ਬਾਅਦ ਇਸ ਪੂਰੇ ਸਾਲ ਦੇ ਲਈ ਪਬਲਿਕ ਟਰਾਂਸਪੋਰਟ ਜਿਹਦੇ ਵਿਚ ਟਰੈਮ, ਟ੍ਰੇਨ ਅਤੇ ਬੱਸ ਸ਼ਾਮਲ ਹੈ, ਇਨ੍ਹਾਂ ਸਾਰਿਆਂ ਦੇ ਕਿਰਾਏ ਅੱਧੇ ਕਰ ਦਿੱਤੇ ਜਾਣਗੇ।
6: Families are already paying higher prices because of Donald Trump's war in the Middle East. And the Reserve Bank's decision today puts even more pressure on Victorian families as a result of a war they didn't start. As a state premier, I can't address everything happening around the world, but I can help Victorians right now. That's why Labor's budget takes 20% off your car rego. That's up to $186 back per car. We've made public transport free until the end of May and half price until the end of the year. I know it won't fix everything, but I'm determined to do everything I can to use government to help Victorians right now.
2: जे गल सेहत दी करिए तां सरकारी खर्चे चों लगभग $4 बिलियन सेहत वल जाणगे, जिस विच हस्पताल दे स्टाफ, दवाईयां अते स्रोतां लई $1.6 बिलियन शामिल हन। अपंगता सहायता लई लगभग $2.5 बिलियन प्रदान कीते जाणगे, जिस विच संघी या कॉमनवेल्थ दे नाल 5 सालां विच $2.4 बिलियन दी सहायता शामिल है। ते जेकर चाइल्ड केयर दी गल करिए तां सरकार अपने फ्री किंडर प्रोग्राम दा वी विस्तार कर रही है। स्कूल साइटां उत्ते 22 किंडरगार्टन, 5 शुरुआती सिखलाई केंद्र अते 27 नवे अते विस्तृत किंडर्स लई ग्रांट्स प्रदान करन लई लगभग $500 मिलियन दा निवेश करन दा वादा कीता गया। अर्ली चाइल्डहुड लैंग्वेज प्रोग्राम राही 2 भाषाई किंडर भाव के अंग्रेजी दे इलावा हिंदी पंजाबी वर्गी प्रवासी भाषावां बोलन लई $3.6 मिलियन दी सहायता दी गल कही गई है। इस तो इलावा कुल $1.6 बिलियन नवे स्कूलां, स्कूल दे अपग्रेड अते देखभाल वल दित्ते जाणगे। इस तो इलावा $2.2 बिलियन स्कूलां विच अपाहज बच्चियां दी सहायता लई भी जाणगे। 2026-27 दे बजट विच विक्टोरियन करिकुलम एंड असेसमेंट अथॉरिटी भाव VCAA नूं बहाल करन लई $222.2 मिलियन दा निवेश कीता जावेगा। जे घर खरीदारां दी गल करिए तां $6,20,000 तों घट दी प्रॉपर्टी खरीदण दी कोशिश करन वाले विक्टोरियन ऑफ द प्लान स्टैम्प ड्यूटी छोट दे विस्थार दे तहत बचत कर सकनगे। सरकार दा कहना है कि इस रहायत ने खरीदारां नूं औसतन $30,000 दी बचत करवाई है।
6: Right now, families are facing real cost of living pressures. So here's how we're helping.
7: Backing families with affordable school uniforms, free brekkies, and get active kid vouchers.
3: Free public transport until the end of May. Then from the 1st of June, we're making fares half price across Victoria.
5: Driving instead? We got you covered there too. With 20% off your car rego.
8: Making it easier for Victorians to get care with more funding for our urgent care clinics and our virtual ED.
7: And more free glasses for kids, because every child deserves to thrive.
6: Only Labor has the new solutions to make life easier, safer and more affordable for Victorians.
0: So, dosto, budget naal sambandhit hor jaankariyan tusi SBS Punjabi di website te ja ke hasil kar sakde ho. Aur program de vich ajj de layi inna hi, hun tade ton ijazat lain da vela ho reha hai. ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਆ ਉਹ ਖੂਬ ਪਸੰਦ ਆਇਆ ਹੋਵੇਗਾ। ਸੋ ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਔਰ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਨੇ ਉਹ ਤੁਸੀਂ ਵੇਖਣ ਸੁਣਨ ਪੜ੍ਹਨ ਦੇ ਵਾਸਤੇ SBS ਪੰਜਾਬੀ ਦੀ ਵੈਬਸਾਈਟ 'ਤੇ, SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਸਕਦੇ ਹੋ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਅੱਜ ਮੰਗਲਵਾਰ 12 ਮਈ ਦੇ ਪ੍ਰੋਗਰਾਮ ਦੇ ਲਈ ਦਿਓ ਇਜਾਜ਼ਤ, ਔਰ ਮਿਲਾਂਗੇ ਭਲਕੇ 13 ਮਈ ਨੂੰ ਬੁੱਧਵਾਰ ਨੂੰ ਇੱਕ ਹੋਰ ਨਵੇਂ ਨਿਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ